ਪੰਜਾਬ ਦੀ ਗੁਆਂਢੀ ਭਾਸ਼ਾ ਜਿਹਨੂੰ ਆਪਾਂ ਪੰਜਾਬੀ ਵੀ ਕਹਿੰਦੇ ਹਾਂ, ਪੁਰਾਣਾ ਪੰਜਾਬ, ਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਉੱਥੇ ਵੱਧ ਰਹੀਆਂ, ਸੋ ਜਿਹਦੇ ਵਾਸਤੇ ਦਿਲ ਕੀਤਾ ਵੀ ਕਿਉਂ ਨਹੀਂ ਅੱਜ ਕੱਲ੍ਹ, ਕਿਉਂਕਿ ਬਹੁਤ ਫੇਮਸ ਗਾਣਾ ਵੀ ਹੈ, ਕਾਫੀ ਲੋਕ ਤੇ ਨੱਚਦੇ ਗਾਉਂਦੇ ਵੀ ਪਏ ਆ ਤੇ ਇੰਜੋਏ ਵੀ ਕਰਦੇ ਪਏ ਆ, ਵੱਖਰੇ ਵੱਖਰੇ ਤਰ੍ਹਾਂ ਦੇ ਗੀਤ ਜਿਹੜੇ ਨੇ ਆਉਂਦੇ ਨੇ, ਸੋ ਇਸ ਕਰਕੇ ਸ਼ੁਰੂਆਤ ਫਰਾਈਡੇ ਦੀ ਇਸੇ ਗੀਤ ਦੇ ਨਾਲ ਕੀਤੀ ਗਈ ਹੈ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਅੱਗੇ ਵਧੇਗਾ ਤੇ ਕੁਛ ਇੱਕ ਹੋਰ ਖਾਸ ਖਬਰਾਂ ਤੇ ਗੱਲਾਂ ਬਾਤਾਂ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਪੇਸ਼ ਕਰਾਂਗੇ। ਇਹਦੇ ਨਾਲ ਨਾਲ ਜਿਹੜੀਆਂ ਅਰਥਕੁਏਕ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਜੀ, ਕਾਫੀ ਆਲਮੋਸਟ 1,000 ਦੇ ਕਰੀਬ ਜਿਹੜੇ ਲੋਕੀ ਨੇ, 900, ਥੋੜੀ ਦੇਰ ਪਹਿਲਾਂ ਤੱਕ ਜਿਹੜੀ ਇਨਫੋਰਮੇਸ਼ਨ ਆਈ ਸੀਗੀ 900, ਹੁਣ 1,000 ਹੋ ਗਏ ਨੇ ਨੀਅਰਲੀ। ਵੈਸੇ ਜਿਹੜੀ ਡੈਥ ਟੋਲ ਹੈ ਵੈਨਜ਼ੁਏਲਾ ਦੇ ਵਿੱਚ ਅਰਥਕੁਏਕ ਜਿਹੜਾ ਆਇਆ ਉਹਦੇ ਨਾਲ, ਕਾਫੀ ਜ਼ਿਆਦਾ ਨੁਕਸਾਨ ਤੇ ਹੋਇਆ ਹੀ ਹੋਇਆ ਕਿਉਂਕਿ, ਬਟ ਇਹ ਪੂਰੀ ਦੇ ਪੂਰੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਟੇਢੀਆਂ ਹੋ ਗਈਆਂ, ਤੇ ਕਿੰਨੇ ਲੋਕੀ ਹਾਲੇ 1,000 ਤੇ ਕਨਫਰਮ ਹੋਏ ਨੇ ਮੈਨੂੰ ਲੱਗਦਾ, ਹਾਲੇ ਹੋਰ ਵੀ ਕਈ ਲੋਕਾਂ ਦੇ ਬਾਰੇ ਇਨਫੋਰਮੇਸ਼ਨ, ਜਿਵੇਂ ਜਿਵੇਂ ਟਾਈਮ ਅੱਗੇ ਆਏਗਾ ਤੇ ਪਤਾ ਲੱਗੇਗਾ ਵੀ ਕਿੰਨੇ ਲੋਕੀ ਜਿਹੜੇ ਨੇ ਉਹ ਇਹਦੇ ਚ ਆਪਣੀ ਜਾਨ ਗਵਾ ਚੁੱਕੇ। ਸੋ ਅੱਜ ਦੇ ਪ੍ਰੋਗਰਾਮ ਚ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਜਾਰੀ ਰੱਖਦੇ ਹੀ ਰੱਖਦੇ ਹਾਂ, ਬਟ ਉਹਦੇ ਨਾਲ ਨਾਲ ਥੋੜੀ ਬਹੁਤੀ ਵੈਦਰ ਅਪਡੇਟ ਜਿਹੜੀ ਹੈ ਉਹ ਵੀ ਸ਼ੇਅਰ ਕਰਾਂਗੇ, ਕਿਉਂਕਿ

ਵੈਦਰ ਜਿਹੜਾ ਹੈ ਉਹ ਕਾਫੀ ਇੰਟਰਸਟਿੰਗ ਹੁੰਦਾ ਜਾਂਦਾ ਹੈ, ਤੇ ਆਉਣ ਵਾਲੇ ਕੁਛ ਇੱਕ ਦਿਨ ਜਿਹੜੇ ਨੇ ਉਹਦੇ 'ਚ ਆਪਾਂ ਦੇਖਣਾ ਵੀ ਕਿਸ ਤਰੀਕੇ ਦੇ ਨਾਲ ਵੈਦਰ ਜਿਹੜਾ ਹੈ ਉਹ ਬਾਰਿਸ਼ ਲੈ ਕੇ ਆ ਰਿਹਾ, ਤੇ ਤੁਹਾਨੂੰ ਪਤਾ ਵੀ ਸਟੈਂਪੀਡ ਵੀ ਆ ਰਹੀ ਹੈ, ਕੈਨੇਡਾ ਡੇ ਵੀ ਆ ਰਿਹਾ, ਅਗਲਾ ਵੀਕ ਜਿਹੜਾ ਹੈ ਉਹ ਲਗਾਤਾਰ ਜਿਹੜਾ ਉਹ ਬਿਜ਼ੀ ਰਹਿਣਾ, ਬਟ ਉਹਦੇ ਵਿੱਚ ਕਈ ਕੁਛ ਚੀਜ਼ਾਂ ਨੇ ਜਿਹੜੀਆਂ ਚੇਂਜ ਦੇਖੀਆਂ ਜਾਣਗੀਆਂ। ਇੱਕ ਪਿਕਚਰ ਵੀ ਗਵਰਨਮੈਂਟ ਨੇ ਜਿਹਨੂੰ ਕਹਿੰਦੇ ਵੀ ਰਿਲੀਜ਼ ਕੀਤੀ ਹੈ, ਜਿਹੜਾ ਕਾਫੀ ਸਾਲਾਂ ਤੋਂ ਬਾਅਦ ਰਨ ਕਰਨ ਤੋਂ ਬਾਅਦ ਜਿਹੜਾ ਬੰਦਾ ਫੜਿਆ ਗਿਆ ਜਾਂ ਜਿਹਦੇ ਬਾਰੇ ਵਾਂਟਡ ਹੈ, ਉਹਨਾਂ ਦੀ ਕੁਛ ਇੱਕ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ, ਉਹਦੇ ਚ ਇਨਫੋਰਮੇਸ਼ਨ ਜਿਹੜੀ ਉਹ ਵੈਦਰ ਦੀ ਮੈਂ ਗੱਲਬਾਤ ਕਰ ਰਿਹਾ ਸੀ, ਕਿਉਂਕਿ ਵੈਦਰ ਜਿਸ ਤਰੀਕੇ ਦੇ ਨਾਲ ਚੇਂਜ ਹੋ ਰਿਹਾ, ਸਾਰੇ ਲੋਕੀ ਜਿਹੜੇ ਨੇ ਗੈਸ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਸ ਤਰ੍ਹਾਂ ਦਾ ਦਿਨ ਰਹੇਗਾ, ਕਿੱਦਾਂ ਦਾ ਨਹੀਂ। ਕੱਲ ਵੀ ਆਪਾਂ ਸੋਚ ਰਹੇ ਸੀ ਬਾਰਿਸ਼ ਆਏਗੀ, ਬਟ ਕੱਲ ਬਾਰਿਸ਼ ਨਹੀਂ ਆਈ, ਬਟ ਇਹਦਾ ਮਤਲਬ ਇਹ ਨਹੀਂ ਕਿ ਵੀ ਇਹ ਬਾਰਿਸ਼ ਜਿਹੜੀ ਹੈ ਨਹੀਂ ਆਣੀ, ਇਹ ਬਾਰਿਸ਼ ਜਿਹੜੀ ਹੈ ਉਹ ਲਗਾਤਾਰ ਚੱਲਦੀ ਰਹਿਣੀ ਹੈ ਆਉਣ ਵਾਲੇ ਕੁਛ ਇੱਕ ਦਿਨਾਂ ਤੱਕ ਵੀ, ਕਿਉਂਕਿ ਅੱਜ ਤੋਂ ਮੰਨਿਆ ਜਾ ਰਿਹਾ ਵੀ ਇਹ ਬਾਰਿਸ਼ ਜਿਹੜੀ ਹੈ ਉਹ ਸ਼ੁਰੂ ਹੋਏਗੀ, ਫਰਾਈਡੇ ਨਾਈਟ ਤੋਂ ਦੱਸਿਆ ਜਾ ਰਿਹਾ ਸੀਗਾ, ਤੇ ਇਹਦੇ ਨਾਲ ਨਾਲ ਜਿਵੇਂ ਜਿਵੇਂ ਬਾਰਿਸ਼ ਪਏਗੀ, ਕਿਉਂਕਿ ਮੈਂ ਤਾਂ ਵੈਸੇ ਗੈਸ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਕਿੰਨੇ ਵਜੇ ਸ਼ੁਰੂ ਹੋ ਜਾਏਗੀ, ਅੱਜ ਰਾਤ ਨੂੰ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਦੱਸੇ ਜਾ ਰਹੇ, ਬਟ ਉਹਦੇ ਨਾਲ ਨਾਲ ਵੈਦਰ ਜਿਹੜਾ ਉਹ ਵੀ ਕੋਈ ਐਡਾ ਮਾੜਾ ਨਹੀਂ ਰਹਿਣਾ ਓਵਰਆਲ, ਕਿਉਂਕਿ ਫਰਾਈਡੇ ਅੱਜ 24 ਡਿਗਰੀ ਤੱਕ ਟੈਂਪਰੇਚਰ ਜਿਹੜਾ ਕਿ ਰਾਈਟ ਨੂੰ 21 ਡਿਗਰੀ ਤੇ ਘੁੰਮ ਰਿਹਾ, ਸੋ ਥੋੜੀ ਜਿਹੀ ਠੰਡਕ ਆਈ ਹੈ ਪਹਿਲੇ ਦੇ ਮੁਕਾਬਲੇ ਦਿਨ ਦੇ ਵਿੱਚ, ਬਟ ਕੱਲ ਨੂੰ ਚਮਕਦਾਰ ਧੁੱਪ ਦੇ ਨਾਲ 19 ਡਿਗਰੀ ਤੱਕ ਰਹੇਗਾ ਟੈਂਪਰੇਚਰ ਵੱਧ ਤੋਂ ਵੱਧ, ਘੱਟ ਤੋਂ ਘੱਟ 13 ਡਿਗਰੀ, ਸੰਡੇ ਨੂੰ 16 ਡਿਗਰੀ ਵੱਧ ਤੋਂ ਵੱਧ ਤੇ ਘੱਟੋ ਘੱਟ 12 ਡਿਗਰੀ, ਪਰ ਪੂਰੀ ਬਾਰਿਸ਼ ਜਿਹੜੀ ਹੈ ਉਹ 34.4 ਮਿਲੀਮੀਟਰ ਤੱਕ ਬਾਰਿਸ਼ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ, ਅੱਜ ਦੀ ਬਾਰਿਸ਼ ਇੰਨੀ ਨਹੀਂ ਬਟ ਸੰਡੇ ਨੂੰ ਕਾਫੀ ਬਾਰਿਸ਼ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ। ਉਹਦੇ ਨਾਲ ਨਾਲ ਮੰਡੇ ਜੂਨ 29 ਦਾ ਦਿਨ ਜਿਹੜਾ 21 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 13 ਡਿਗਰੀ ਹੋਏਗਾ, 54% ਚਾਂਸਿਸ ਨੇ ਉਸ ਦਿਨ 6 ਮਿਲੀਮੀਟਰ ਤੱਕ ਬਾਰਿਸ਼ ਜਿਹੜੀ ਹੈ ਉਹ ਆ ਸਕਦੀ ਹੈ, ਸ਼ਾਵਰਸ ਦੇ ਚਾਂਸਿਸ ਨੇ ਉਸ ਦਿਨ, ਤੇ ਟਿਊਜ਼ਡੇ ਲਾਸਟ ਡੇ ਆਫ ਜੂਨ ਜਿਹੜਾ ਹੋਏਗਾ 21 ਡਿਗਰੀ, ਉਸ ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ ਘੱਟ ਤੋਂ ਘੱਟ 12 ਡਿਗਰੀ, ਇਸ ਦਿਨ ਵੀ 2-3 ਮਿਲੀਮੀਟਰ ਤੱਕ ਬਾਰਿਸ਼ ਜਿਹੜੀ ਆਫਟਰਨੂਨ ਦੇ ਵਿੱਚ ਥੰਡਰਸਟੋਰਮ ਦੇ ਨਾਲ ਆਉਣ ਦੇ ਚਾਂਸਿਸ ਨੇ। ਜੁਲਾਈ 1 ਜਿਹੜਾ ਕਿ ਤੁਹਾਨੂੰ ਪਤਾ ਵੀ ਕੈਨੇਡਾ ਡੇ ਦੇ ਨਾਲ ਆਪਾਂ ਮਨਾਉਂਦੇ ਹਾਂ, ਸੋ ਜੁਲਾਈ 1 ਕੈਨੇਡਾ ਡੇ ਵਾਲੇ ਦਿਨ 21 ਡਿਗਰੀ ਟੈਂਪਰੇਚਰ ਮੈਕਸੀਮਮ ਜਾਏਗਾ ਤੇ ਘੱਟ ਤੋਂ ਘੱਟ 12 ਡਿਗਰੀ, ਇਸ ਦਿਨ ਵੀ 5-6 ਮਿਲੀਮੀਟਰ ਤੱਕ ਜਿਹੜੀ ਹੈ ਬਾਰਿਸ਼ ਆਉਣ ਦੇ ਚਾਂਸਿਸ ਨੇ, ਤੇ ਕੈਨੇਡਾ ਡੇ ਦਾ ਜਿਹੜਾ ਦਿਨ ਹੈ ਕਾਫੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ, ਸੋ ਕਿਉਂਕਿ ਇਸ ਦਿਨ ਤੁਸੀਂ ਕਾਫੀ ਜ਼ਿਆਦਾ ਜਿਹਨੂੰ ਕਹਿੰਦੇ ਨਾ ਵੀ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਕੈਨੇਡੀਅਨ ਆਪਣੀ ਸੈਲੀਬ੍ਰੇਸ਼ਨ ਤੇ ਕਰਦੇ ਹੀ ਨੇ, ਇਸ ਵਾਰੀ ਹੋਰ ਵਧੀਆ ਹੁੰਦੀ ਜਾਂਦੀ ਹੈ ਸੈਲੀਬ੍ਰੇਸ਼ਨ, ਜਿਵੇਂ ਜਿਵੇਂ ਲੋਕੀ ਜਿਹੜਾ ਇਹਦੇ ਬਾਰੇ ਸੋਚਦੇ ਆ, ਬਟ ਪ੍ਰੈਰੀਵਿਨ ਪਾਰਕ ਜਿੱਥੇ ਕਿ ਅਹਿਮਦੀਆ ਮੁਸਲਿਮ ਜਮਾਤ ਵਾਲੇ ਦੋਸਤਾਂ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ, ਲਾਸਟ ਈਅਰ 14,000 ਦੇ ਕਰੀਬ ਬਰਗਰ ਜਿਹੜੇ ਨੇ ਵੰਡੇ ਸੀਗੇ, ਇਸ ਵਾਰੀ ਆਲਰੇਡੀ ਉਹ ਕਹਿੰਦੇ ਆ ਵੀ ਆਪਾਂ 14 ਦੀ ਜਗ੍ਹਾ ਤੇ 20,000 ਦਾ ਅਰੇਂਜਮੈਂਟ ਜਿਹੜਾ ਕੀਤਾ, ਐਕਸਕਿਊਜ਼ ਮੀ, ਕਿਉਂਕਿ ਇਸ ਵਾਰੀ ਕਾਫੀ ਜ਼ਿਆਦਾ ਰਸ਼ ਹੋਣ ਦੇ ਚਾਂਸਿਸ ਜਿਹੜੇ ਨੇ ਉਹ ਲੱਗ ਰਹੇ ਇਹਨਾਂ ਨੂੰ। ਕੈਨੇਡੀਅਨ ਜਿਹੜੇ ਨੇ ਉਹ ਵੱਧ ਤੋਂ ਵੱਧ ਕੈਨੇਡੀਅਨ ਕੈਨੇਡਾ ਡੇ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਦੇ ਆ, ਸੋ ਇਸ ਕਰਕੇ ਕੁਛ ਲੋਕੀ ਇਹ ਕਹਿ ਰਹੇ ਨੇ ਵੀ ਤੁਸੀਂ ਨਾ ਸੈਲੀਬ੍ਰੇਟ ਕਰੋ, ਤਾਂ ਕਿ ਜਿਹੜੇ ਰੈਫਰੈਂਡਮ ਦੀ ਗੱਲ ਕਰਦੇ ਨੇ, ਜਿਹੜੀ ਪਾਰਟੀਸ਼ਨ ਦੀ ਗੱਲ ਕਰਦੇ ਆ, ਬਟ ਮੋਸਟਲੀ ਲੋਕੀ ਜਿਹੜੇ ਨੇ ਉਹ ਸੈਲੀਬ੍ਰੇਟ ਕਰਨ ਜਾ ਰਹੇ ਨੇ। ਅੱਜ ਰਾਤ ਨੂੰ 12 ਵਜੇ ਦੇ ਕਰੀਬ ਜਿਹੜੀ ਹੈ ਬਾਰਿਸ਼ ਹੋਣ ਦੇ ਚਾਂਸਿਸ ਹੋ ਸਕਦੇ ਨੇ, ਹਲਕੀ ਫੁਲਕੀ ਇੰਨੇ ਗਰਮ ਟੈਂਪਰੇਚਰ ਦੇ ਵਿੱਚ ਥੋੜੀ ਬਹੁਤੀ ਬਾਰਿਸ਼ ਦਾ ਵੈਸੇ ਕੋਈ ਜ਼ਿਆਦਾ ਪਤਾ ਨਹੀਂ ਲੱਗਦਾ, ਥੋੜੀ ਥੋੜੀ ਥੋੜੀ ਥੋੜੀ ਕਰਕੇ ਕੱਲ ਸਵੇਰ ਤੱਕ ਪਏਗੀ, ਬਟ ਉਦੋਂ ਤੋਂ ਬਾਅਦ ਫਿਰ ਦਿਨ ਜਿਹੜਾ ਚਮਕਦਾਰ ਨਿਕਲੇਗਾ ਤੇ ਵਧੀਆ ਕੱਲ ਦਾ ਦਿਨ ਜਿਹੜਾ ਜੀ ਉਹ ਰਹੇਗਾ। ਸੋ ਕਹਿਣ ਦਾ ਮਤਲਬ ਵੀ ਠੀਕ ਠਾਕ ਅੱਜ ਰਾਤ ਦੀ ਬਾਰਿਸ਼ ਦਾ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਦੇਖਿਆ ਜਾਣਾ, ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਉਹ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ, ਜਿੱਥੇ ਇੱਕ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੇ ਕੀਤੀ ਆਪਾਂ, ਪਰ ਗੀਤ ਤੋਂ ਇਲਾਵਾ ਪ੍ਰੋਗਰਾਮ ਚ ਹੋਰ ਬੜਾ ਕੁਛ ਹੁੰਦਾ ਜਿਹੜਾ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਖਬਰਾਂ ਤੇ ਹੋਰ ਉਹਦੇ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਸ਼ੇਅਰ ਕੀਤੀ ਜਾਏਗੀ। ਸੋ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ

ਬਾਕੀ ਦੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ। ਇੱਕ ਜਿਹੜਾ ਗਾਣਾ ਹੈ ਜੀ ਬੱਬੂ ਮਾਨ ਦਾ, ਵੈਸੇ ਕਾਫੀ ਦੇਰ ਹੋ ਗਈ ਹੈ ਕੋਈ ਗਾਣਾ ਆਪਾਂ ਸੁਣਿਆ ਨਹੀਂ, ਨਵਾਂ ਗਾਣਾ ਆਇਆ ਤੇ ਦੇਖਦੇ ਹਾਂ ਵੀ ਕੀ ਕਹਿੰਦੇ ਆ ਬੱਬੂ ਮਾਨ ਹੋਣੇ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਅਲੱਗ ਹੀ ਹੁੰਦੀ ਹੈ। ਬੱਬੂ ਮਾਨ ਦਾ ਵੀ ਆਪਣਾ ਹੀ ਇੱਕ ਫੈਨ ਫੋਲੋਇੰਗ ਤੁਹਾਨੂੰ ਪਤਾ ਹੈਗੀ ਹੈ, ਜਿਹੜੇ ਲੋਕੀ ਪਸੰਦ ਕਰਦੇ ਆ, ਤੇ ਇਹਨਾਂ ਦਾ ਇੱਕ ਗੀਤ ਜਿਹੜਾ ਉਹ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਕਿ ਅੱਜ ਇਹਦਾ ਗੀਤ ਕੀ ਕਹਿੰਦਾ, ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਉਂਕਿ ਇੰਨੇ ਸਾਲਾਂ ਤੋਂ ਵੈਸੇ ਬੱਬੂ ਮਾਨ ਨੇ ਆਪਣੀ ਜਿਹੜੀ ਇੱਕ ਪੋਜੀਸ਼ਨ ਹੈ ਉਹ ਵਧੀਆ ਸੰਭਾਲ ਕੇ ਰੱਖੀ ਹੈ ਉਹਦੇ

ਆਪਾਂ ਦੁਬਾਰਾ ਤੋਂ ਟਰਾਈ ਕਰਦੇ ਹਾਂ, ਕਿਉਂਕਿ ਅਕਸਰ ਜਦੋਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤੇ ਗੀਤ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਚੇਂਜ ਜਿਹੜੀ ਹੋ ਜਾਂਦੀ ਹੈ, ਟੈਕਨੀਕਲ ਡਿਫਿਕਲਟੀਜ਼ ਜਿਹੜੀਆਂ ਨੇ ਹਮੇਸ਼ਾ ਫੇਸ ਕਰਦੇ ਆਏ ਹਾਂ, ਪਹਿਲਾਂ ਵੀ ਹੁੰਦੀਆਂ ਤੇ ਹੁਣ ਵੀ ਅੱਜ ਕੱਲ੍ਹ ਵੀ ਇਸੇ ਤਰੀਕੇ ਨੇ ਚੱਲ ਰਹੀਆਂ।

0: और इस तरह आशा भोसले की आवाज से एक बार फिर रूबरू हुई दुनिया।
1: सो ये सिगल जी कुछ एक खबरां जिदे च काफी इनफॉरमेशन जड़ी है तुसी सुनी है, थोड़ा बहुता कुछ एक मैचां दी गलबात भी कर ली है, क्योंकि जिथे अज फ्रांस ने डोमिनेट किया नॉर्वे नु 4-1 दे नाल, मतलब कंप्लीटली मैच जड़ा अपने वाले पासे कर लिया। पहले हाफ दे विच ही जड़े उस मैंने डेम्बेले करके मुंडा जी ने हैट्रिक बनाई है, ते पहले 25 मिनटां दे विच ही ने हैट्रिक बना के ते ਇਹ ਸਿਕਿਉਰ ਕਰਤਾ ਸੀ ਕਿ ਫਰਾਂਸ ਜਿਹੜਾ ਹੈ ਉਹ ਆਪਣੇ ਗਰੁੱਪ 'ਚ ਨੰਬਰ 1 ਤੇ ਰਹੇਗਾ। ਦੂਜੇ ਪਾਸੇ ਸਾਊਥ ਅਫਰੀਕਾ ਨੇ ਵੀ ਆਪਣਾ ਆਪ ਨੂੰ ਸਿਕਿਉਰ ਕੀਤਾ 1-0 ਦੇ ਨਾਲ ਸਾਊਥ ਕੋਰੀਆ ਨੂੰ ਹਰਾ ਕੇ, ਤੇ ਅਗਲੇ ਗਰੁੱਪ ਦੇ ਵਿੱਚ ਆਉਣ ਦਾ ਮੌਕਾ ਜਿਹੜਾ ਉਹਨੂੰ ਮਿਲ ਗਿਆ। ਬ੍ਰਾਜ਼ੀਲ ਜਿਹੜਾ ਕਿ ਸਕੋਟਲੈਂਡ ਨੂੰ ਉਹਨੇ 3-0 ਦੇ ਨਾਲ ਹਰਾਇਆ, ਵਿਨਕਿਊਸੀਅਸ ਜੂਨੀਅਰ, ਗ੍ਰੈਬ ਏ ਬ੍ਰੇਸ, ਮੈਥਿਊ ਕੂਹਾ ਜਿਹੜਾ

ਵੀ ਕੀਤਾ ਤੇ ਇਹਨਾਂ ਨੇ ਬ੍ਰਾਜ਼ੀਲ ਨੂੰ ਵੀ ਰਾਊਂਡ ਦੇ ਵਿੱਚ ਕਰਤਾ, ਅੱਗੇ ਪਹੁੰਚਾਤਾ ਜੀ ਰਾਊਂਡ ਆਫ 32 ਦੇ ਰਾਊਂਡ ਦੇ ਵਿੱਚ ਬ੍ਰਾਜ਼ੀਲ ਜਿਹੜਾ ਚਲਾ ਗਿਆ। ਹਾਈ ਸਕੋਰਿੰਗ ਮੈਚ ਜਿਹੜੇ ਹੋਏ ਨੇ ਉਹ 'ਚ ਸੈਨੇਗਲ ਨੇ ਇਰਾਕ ਨੂੰ ਐਕਸਕਿਊਜ਼ ਮੀ 5-0 ਦੇ ਨਾਲ ਹਰਾਇਆ। ਨੀਦਰਲੈਂਡ ਨੇ ਵੀ ਸਿਕਿਓਰ ਕੀਤੀ ਆਪਣੀ ਸੋਲਿਡ ਵਿਕਟਰੀ ਟੂਨੀਜ਼ੀਆ ਦੇ ਅਗੇਂਸਟ, ਤੇ ਤੁਰਕੀਆ ਨੇ ਜਿਹੜਾ ਇੱਕ ਚਮਤਕਾਰ ਕੀਤਾ US ਨੂੰ 3-2 ਦੇ ਨਾਲ ਇੱਕ ਟਾਈਟ ਕੌਂਟੈਸਟ ਦੇ ਵਿੱਚ ਹਰਾਇਆ, ਜਿਹਦੇ ਕਰਕੇ ਹੁਣ ਕਿਉਂਕਿ ਤੁਹਾਨੂੰ ਪਤਾ ਵੀ ਤੁਰਕੀ ਵੀ ਜਿਹੜਾ ਇਹ ਕਿਤੇ ਨਾ ਕਿਤੇ ਲਿਬਨਾਨ ਜਾਂ ਈਰਾਨ ਵਾਲੇ ਪਾਸੇ ਝੁਕਾਵ ਰੱਖਦਾ ਸੀਗਾ, ਤੇ ਜਦੋਂ ਇਹੋ ਜਿਹੀ ਵਿਕਟਰੀ ਹੁੰਦੀ ਹੈ ਤੇ ਸਭ ਪਾਸੇ ਲੋਕੀ ਜਿਹੜੇ ਨੇ ਉਹਨੂੰ ਦੇਖਦੇ ਆ ਵੀ ਕਿਸ ਤਰ੍ਹਾਂ ਦੇਖਿਆ ਜਾਂਦਾ ਅਮਰੀਕਾ ਦੇ ਅਗੇਂਸਟ ਸਪੈਸ਼ਲੀ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਦੂਜੇ ਪਾਸੇ ਇੱਕ ਮੈਚ ਜਿਹੜਾ ਕ੍ਰਿਕਟ ਦਾ ਮੈਚ ਜਿਹਦੇ ਚ ਆਇਰਲੈਂਡ ਨੇ ਪਹਿਲੇ T20 ਮੈਚ ਦੇ ਵਿੱਚ ਇੰਡੀਆ ਨੂੰ ਹਰਾਤਾ, ਸੋ ਆਇਰਲੈਂਡ ਵਰਗੀ ਟੀਮ ਜਿਹੜੀ ਹੈ ਉਹ ਇੰਡੀਆ ਨੂੰ ਹਰਾ ਜਾਂਦੀ ਹੈ, ਤੇ ਫਿਰ ਡੈਫੀਨੇਟਲੀ ਕਾਫੀ ਸੰਸਨੀ ਖੇਜ ਇਹ ਖੁਲਾਸੇ ਜਿਹੜੇ ਨੇ ਅੱਜ ਇਹਨਾਂ ਚੀਜ਼ਾਂ ਦੇ ਹੋ ਰਹੇ ਆ, ਕਿਉਂਕਿ ਵਰਲਡ ਦੇ ਵਿੱਚ ਆਪਣੇ ਆਪ ਨੂੰ ਨੰਬਰ 1 ਤੇ ਰੱਖਣ ਵਾਲੀ ਟੀਮ ਜਿਹੜੀ ਉਹ ਜਦੋਂ ਹਾਰ ਜਾਂਦੀ ਹੈ ਤੇ ਡੈਫੀਨੇਟਲੀ ਉਹਦਾ ਇੰਪੈਕਟ ਜਿਹੜਾ ਉਹ ਸਾਰਿਆਂ ਦੇ ਉੱਤੇ ਦੇਖਣ ਨੂੰ ਮਿਲਦਾ ਕਿ ਵੀ ਕੀ ਹੋ ਕੀ ਰਿਹਾ। ਬਟ ਉਹਦਾ ਕਈ ਕਾਰਨ ਹੁੰਦੇ ਆ ਜਿਹਦੇ ਕਰਕੇ ਸਭ ਕੁਝ ਹੋਇਆ। ਬਟ ਅੱਜ ਦੇ ਪ੍ਰੋਗਰਾਮ ਦੇ ਨਾਲ ਨਾਲ ਜਿਹੜੀਆਂ ਖਬਰਾਂ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਹੈ ਉਹ ਇਹ ਹੈ ਕਿ ਵੀ ਕਾਰਨ ਹੀ ਉਹਨਾਂ ਨੇ ਵੈਸੇ ਕਿਹਾ ਵੀ ਡੋਨਰ ਲੱਭ ਕੇ ਲਿਆਣੇ ਆ। ਹੁਣ ਪ੍ਰਾਈਮ ਮਿਨਿਸਟਰ ਹਾਊਸ ਜਿਹਨੂੰ 24 ਸੂਸੈਕਸ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਸੋ ਇਸ ਘਰ ਨੂੰ ਰੈਨੋਵੇਟ ਕਰਨ ਵਾਸਤੇ ਰੈਸਟੋਰੇਸ਼ਨ ਕਰਨ ਵਾਸਤੇ ਕੰਪਨੀਆਂ ਕੋਲੋਂ ਮੰਗੀ ਜਾ ਰਹੀ ਹੈ ਰਿਕੁਆਇਰਮੈਂਟ ਕਿ ਵੀ ਜੇ ਕੋਈ ਇਹਨੂੰ ਕਰਨਾ ਚਾਹੇ ਤੇ ਅਗਲੇ ਸਾਲ 27 ਦੇ ਵਿੱਚ ਜਾ ਕੇ ਇਹਦੇ ਬਾਰੇ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਹਮਣੇ ਆਏਗੀ ਤੇ ਪਤਾ ਲੱਗੇਗਾ। ਦੂਜੇ ਪਾਸੇ ਵੰਸ ਅਗੇਨ ਵੈਨਜ਼ੂਏਲਾ 1,000 ਤੋਂ ਵੱਧ ਦੇ ਲੋਕੀ ਜਿਹੜੇ ਸੋ ਫਾਰ 1,000 ਦੇ ਕਰੀਬ ਜਿਹੜੇ ਆ ਉਹ ਜਾਨ ਗਵਾ ਚੁੱਕੇ ਆ, ਤੇ 3,360 ਜਿਹੜੇ ਨੇ ਇੰਜਰਡ ਦੱਸੇ ਜਾ ਰਹੇ ਨੇ। ਬਟ ਜਿਵੇਂ ਜਿਵੇਂ ਟਾਈਮ ਅੱਗੇ ਜਾਏਗਾ ਉਹ ਹੋਰ ਵੀ ਕੁਛ ਨਾ ਕੁਛ ਜਿਹੜਾ ਇਹਦੇ ਬਾਰੇ ਇਨਫੋਰਮੇਸ਼ਨ ਆਉਂਦੀ ਜਾਏਗੀ। ਫਿਰ ਤੋਂ ਟਰੰਪ ਨੇ ਜਿਹੜਾ ਬਲੇਮ ਕੀਤਾ ਇਰਾਨ ਨੂੰ ਫਾਰ ਫੁਲਿਸ਼ ਸਟ੍ਰਾਈਕ ਔਨ ਕਾਰਗੋ ਸ਼ਿਪ ਇਨ ਸਟੇਟ ਆਫ ਹਰਮੂਜ਼, ਤੇ ਇਹ ਤੇ ਇਹਨਾਂ ਨੇ ਕਰਤਾ। ਕੈਨੇਡਾ ਨੇ ਦਾ ਇੱਕ ਮੋਸਟ ਵਾਂਟਡ ਫੁਜੀਟਿਵ ਜਿਹਨੂੰ ਕਹਿੰਦੇ ਆ ਜੀ ਉਹਨੂੰ ਅਰੈਸਟ ਕੀਤਾ ਸਪੇਨ ਦੇ ਵਿੱਚ, ਇਹ ਵੀ ਇੱਕ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ। ਤੇ ਕਿਊਬੇਕਰ ਸੀਗਾ ਬੇਸਿਕਲੀ ਇਹ ਬੰਦਾ, ਤੇ ਕਿਊਬਿਕ ਤੋਂ ਕਾਫੀ ਜ਼ਿਆਦਾ ਇਹਦੇ ਤੇ ਪਿੱਛੇ ਪੁਲਿਸ ਲੱਗੀ ਸੀ ਇਹਨੂੰ ਫੜਨ ਵਾਸਤੇ, ਬਟ ਫਾਈਨਲੀ ਜਿਹੜਾ ਇਹਨੂੰ ਸਪੇਨ ਦੇ ਵਿੱਚ ਫੜਿਆ ਗਿਆ। ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਇੱਧਰ ਦੇ ਪਾਸਿਓਂ ਵੀ ਆ ਰਹੀਆਂ, ਨਾਲ ਦੀ ਨਾਲ ਹੀ ਹੋਰ ਕਈ ਖਬਰਾਂ ਤੇ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿੱਥੇ ਜਿੱਥੇ ਪ੍ਰੋਗਰਾਮ ਜਿਵੇਂ ਜਿਵੇਂ ਅੱਗੇ ਵੱਧਦਾ ਜਾਂਦਾ ਹੈ। ਸਮਾਂ ਥੋੜ੍ਹਾ ਜਿਹਾ ਸਾਡੇ ਕੋਲ ਰਹਿ ਗਿਆ ਤੇ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਦੀ ਤਰ੍ਹਾਂ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਦੀ ਤਰ੍ਹਾਂ ਤੁਸੀਂ ਸੁਣੋਗੇ 8 ਵਜੇ ਤੱਕ, ਜਿਹਦੇ ਚ ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼ ਇਹ ਪ੍ਰੋਗਰਾਮ ਲੈ ਕੇ ਆਉਣਾ। ਉਹਦੇ ਨਾਲ ਨਾਲ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕਿਉਂਕਿ ਜਿੱਥੇ ਪ੍ਰੋਗਰਾਮ ਦੀ ਗੱਲਬਾਤ ਕੀਤੀ ਜਾਂਦੀ ਹੈ ਉੱਥੇ ਨਾਲ ਦੀ ਨਾਲ ਆਪਾਂ ਜਿਹੜੀਆਂ ਕੁਛ ਇੱਕ ਇਨਫੋਰਮੇਸ਼ਨ ਹੈ ਉਹ ਵੈਬਸਾਈਟ ਦੇ ਰਿਲੇਟਡ ਵੀ ਕਰਦੇ ਹਾਂ, ਕਿਉਂਕਿ ਵੈਬਸਾਈਟਾਂ ਦਾ ਕੰਮ ਜਿਹੜਾ ਉਹ ਲਗਾਤਾਰ ਅੱਜ ਕੱਲ੍ਹ ਫਿਰ ਤੋਂ ਬੂਮ ਦੇ ਵਿੱਚ ਆ ਰਿਹਾ। ਲੋਕੀ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਤੇ ਹਰ ਬੰਦਾ ਚਾਹੁੰਦਾ ਵੀ ਉਹਦੀ ਵਧੀਆ ਵੈਬਸਾਈਟ ਤੇ ਹੋਵੇ ਹੀ ਹੋਵੇ। ਗੂਗਲ ਦੇ ਸੇਫ ਸਿਕਿਓਰ ਦੇ ਨਾਲ ਨਾਲ AI ਦੀ ਹੈਲਪ ਦੇ ਨਾਲ ਉਹਨੂੰ ਵਧੀਆ ਤੋਂ ਵਧੀਆ ਕਿਸ ਤਰ੍ਹਾਂ ਅਪਲਿਫਟ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਹੈ। ਰੈਡਸਟੋਨ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਵੀ ਮੈਸੇਜ ਆਇਆ ਕਿ July 5 ਨੂੰ ਇਹਨਾਂ ਵੱਲੋਂ ਪ੍ਰੋਗਰਾਮ ਜਿਹੜਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਰੈਡਸਟੋਨ ਪਾਰਕ ਦੇ ਵਿੱਚ ਕੀਤਾ ਜਾਏਗਾ। ਸੋ ਸਟੈਂਪੀਡ ਪਾਰਕ ਤੁਹਾਨੂੰ ਪਤਾ ਵੀ ਸਟੈਂਪੀਡ ਸੈਲੀਬ੍ਰੇਸ਼ਨ ਹੈ, ਪਹਿਲਾਂ ਵੀ ਕਰਦੇ ਆਏ ਆ ਤੇ ਇਸ ਵਾਰੀ ਫਿਰ ਇਹ ਸਟੈਂਪੀਡ ਜਿਹੜੀ ਉਹ ਸੈਲੀਬ੍ਰੇਟ ਕਰ ਰਹੇ ਆ। ਇਹਦੇ ਨਾਲ ਨਾਲ ਕੱਲ ਸੈਟਰਡੇ ਦਾ ਦਿਨ ਹੈ ਤੇ ਕੱਲ ਵੀ ਇੱਕ ਮਲਟੀਕਲਚਰ ਨਾਈਟ ਜਿਹੜੀ ਉਹ ਕਰਵਾਈ ਜਾ ਰਹੀ ਹੈ ਅਰਜਿਤਾ ਹੁਣਾਂ ਵੱਲੋਂ ਜੈਨਸੀ ਸੈਂਟਰ ਦੇ ਅੰਦਰ, ਤੇ ਉਹਦੀਆਂ ਵੀ ਟਿਕਟ ਜਿਹੜੀ ਹੈ $20 ਦੀ ਹੈ, ਤੇ ਜੇ VIP ਟਿਕਟ ਲੈਣੀ ਹੈ ਤੇ ਉਹ ਤੁਹਾਨੂੰ $30 ਦੀ ਮਿਲਦੀ ਹੈ। ਜੇ ਤੁਸੀਂ ਗਰੁੱਪ ਚ ਲੈਂਦੇ ਹੋ ਜਾਂ ਇੰਡੀਵਿਜੁਅਲ ਲੈਵਲ ਤੇ ਲੈਂਦੇ ਹੋ ਤੇ ਫਿਰ ਉਹ ਟਿਕਟ ਤੁਹਾਨੂੰ ਸਸਤੀ
ਮਹਿੰਗੀ ਮਿਲ

ਜੀ 35 ਡਾਲਰ ਦੀ ਮਿਲਦੀ ਹੈ। ਸੋ ਉਹਦੇ ਬਾਰੇ ਵੀ ਜਾਣਕਾਰੀ ਤੁਸੀਂ ਇਹਨਾਂ ਦੇ ਨਾਲ ਲੈ ਸਕਦੇ। ਅਰਜੀਤਾ ਦੇ ਨਾਲ ਕਾਲ ਕਰਕੇ, ਅਰਜੀਤਾ ਤੁਹਾਨੂੰ ਪਤਾ ਵੀ ਪਿਛਲੇ ਕੁਝ ਸਮੇਂ ਤੋਂ ਕਾਫੀ ਕਮਿਊਨਿਟੀ ਦੇ ਵਿੱਚ ਸ਼ੋਆਂ ਦੇ ਨਾਲ ਨਾਲ ਸਿੰਗਿੰਗ ਵੀ ਬਹੁਤ ਵਧੀਆ ਕਰਦੇ ਨੇ, ਜਿਹਦੇ ਕਰਕੇ ਉਹਨਾਂ ਨੇ ਸ਼ੋ ਬਿਜ਼ਨਸ ਦੇ ਵਿੱਚ ਵੀ ਪੈਰ ਰੱਖ ਚੁੱਕੇ ਆ ਤੇ ਕਾਫੀ ਇਵੈਂਟਸ ਵੀ ਜਿਹੜੇ ਆ ਹਰ ਵਾਰੀ ਉਹ ਕਰਵਾਉਂਦੇ ਆ। ਇਹਦੇ ਨਾਲ ਨਾਲ ਸਟੈਂਪੀਡ ਦਾ ਜਿਹੜਾ ਤੀਸਰਾ ਐਨੂਅਲ ਸਟੈਂਪੀਡ ਬ੍ਰੇਕਫਾਸਟ ਹੈ, ਜਿਹੜਾ ਰੈਡਸਟੋਨ ਪਾਰਕ ਦੇ ਵਿੱਚ ਹੋਏਗਾ ਜੁਲਾਈ 5 ਸੰਡੇ ਵਾਲੇ ਦਿਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਪ੍ਰੋਗਰਾਮ ਹੋਣਾ। ਇਹਦੇ 'ਚ ਤੁਸੀਂ ਪਹੁੰਚ ਗਏ ਤੇ ਬਾਕੀ ਦੀ ਜਾਣਕਾਰੀ ਜਿਹੜੀ ਹੈ ਉੱਥੇ ਜਾ ਕੇ ਲੈ ਸਕਦੇ ਹੋ। ਅੱਜ ਦੇ ਪ੍ਰੋਗਰਾਮ 'ਚ ਵੈਬਸਾਈਟ ਦੀ ਤਾਂ ਗੱਲਬਾਤ ਕਰ ਹੀ ਰਹੇ ਹਾਂ, ਬਟ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵਧੀਆ ਵਧੀਆ ਐਪਸ ਜਿਹੜੀਆਂ ਨੇ ਅੱਜ ਕੱਲ੍ਹ ਹਰ ਬਿਜ਼ਨਸ ਕੁਇਕਲੀ ਉਹਨੂੰ ਸਕੈਨ ਕਰ ਸਕਣ ਵੀ ਉਹਦੇ ਕੋਲ ਕੀ ਕੀ ਇਨਫੋਰਮੇਸ਼ਨ ਹੈ, ਕਿਹੜੀਆਂ ਸਰਵਿਸਿਜ਼ ਲੈਣੀਆਂ, ਬੁਕਿੰਗ ਕਰਵਾਉਣੀ ਹੈ, ਤੇ ਉਹ ਇਸੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਬੁਕਿੰਗ ਕਰਵਾ ਸਕਣ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ। ਤੇ ਅੱਜ ਦੇ ਪ੍ਰੋਗਰਾਮ 'ਚ ਆਪਾਂ ਇੱਕ ਅੱਧੇ ਛੋਟੇ ਮੈਸੇਜ ਜਿਹੜੇ ਆ, ਮੈਨੂੰ ਲੱਗਦਾ ਵੀ ਹਾਲ ਤੱਕ ਕੁਇਕਲੀ ਲੈ ਲਈਏ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ

0: ਲੱਗਦਾ ਵੀ ਟੈਕਨੋਲੋਜੀ ਕਰਕੇ ਕੁਛ ਨਾ ਕੁਛ ਜਿਹੜਾ ਆ ਉਹ ਗੜਬੜ ਜੀ ਜਿਹੜੀ ਏ ਨਜ਼ਰ ਆਉਂਦੀ ਲੱਗ ਰਹੀ ਏ, ਤੇ ਪ੍ਰੋਗਰਾਮ ਚ ਵਾਪਸ ਫਿਰ ਤੋਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਜਿਹੜੇ ਮੈਸੇਜ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਵੰਸ ਅਗੇਨ ਇੱਕ ਵਾਰੀ ਖਬਰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਜੀ, ਤੇ ਵਾਪਸ ਮਿਲਦੇ ਹਾਂ ਇਸ ਛੋਟੇ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5877360 6890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5877360 6890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
1: ਬਿਲਕੁਲ ਜੀ, sabrong.ca ਤੇ ਵਿਜ਼ਿਟ ਕਰਕੇ ਤੁਸੀਂ ਇਨਫੋਰਮੇਸ਼ਨ ਤੇ ਲੈ ਹੀ ਸਕਦੇ ਹੋ। ਬਟ ਇਹਨਾਂ ਪ੍ਰੋਗਰਾਮਾਂ ਦੇ ਥਰੂ ਆਪਣਾ ਮੈਸੇਜ ਤੁਸੀਂ ਪਹੁੰਚਾਉਣਾ ਚਾਹੋ ਤੇ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ ਹੋ 403-400-0203 ਤੇ। ਕੁਛ ਖਬਰਾਂ ਜਿਹੜੀਆਂ, ਇੱਕ 40 ਸਾਲਾ ਆਦਮੀ ਨੂੰ ਚਾਰਜ ਕੀਤਾ ਗਿਆ, ਉਹਨੇ 16 ਸਾਲਾਂ ਦੀ ਕੁੜੀ ਨੂੰ ਓਵਰਡੋਜ਼ ਕੀਤਾ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਇਹ ਇੱਕ ਖਬਰ ਜਿਹੜੀ ਆ ਰਹੀ ਹੈ ਸਾਹਮਣੇ। ਸਟਰੀਟ ਸਵੀਪਿੰਗ ਦੇ ਜਿਹੜੇ ਟਿਕਟਾਂ ਨੇ ਉਹਦੇ ਵਾਸਤੇ ਵੀ ਕਿਹਾ ਗਿਆ, ਰੈਜੀਡੈਂਟ ਜਿਹੜੇ ਨੇ ਉਹ ਬਾਇਲੋਜ ਦੇ ਵਾਸਤੇ ਕਹਿੰਦੇ ਨੇ ਵੀ ਇਹਨੂੰ ਐਂਡ ਕੀਤਾ ਜਾਣਾ ਚਾਹੀਦਾ। ਤੇ ਕੈਲਗਰੀ ਦੇ ਅੰਦਰ ਪੋਸੀਬਿਲਟੀ ਜਿਹੜੀ ਹੈ ਉਹ ਥੰਡਰ ਸਟੋਰਮ ਦੀ, ਤੇ ਤੁਹਾਨੂੰ ਪਤਾ ਵੀ ਤੇ ਨਾਲ ਦੀ ਨਾਲ ਹੀ ਸੰਡੇ ਨੂੰ ਕਾਫੀ ਰੇਨ ਹੋਣ ਦੇ ਚਾਂਸਿਸ ਨੇ। ਇਸੇ ਤਰੀਕੇ ਦੀ ਰੇਨ ਜਿਹੜੀ ਆਲਰੇਡੀ ਐਡਮਿੰਟਨ ਦੇ ਵਿੱਚ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੇ ਆਉਣ ਵਾਲੇ ਵੀਕਐਂਡ ਦੇ ਉੱਤੇ ਹੋਰ ਹੋ ਰਹੀ ਹੈ, ਜਿਹਦੇ ਨਾਲ ਨੁਕਸਾਨ ਤੇ ਕਹਿ ਲਓ ਵੀ ਜਿਹੜੇ ਲੋਕੀ ਗੋਲਫ ਖੇਲਣਾ ਚਾਹੁੰਦੇ ਨੇ ਤੇ ਹੋਰ ਕਈ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਨੇ ਤੇ ਉਹ ਵੀ ਇਸੇ ਤਰੀਕੇ ਦੇ ਨਾਲ ਚੇਂਜਿਸ ਹੋ ਰਹੀਆਂ ਨੇ। ਦੂਜੇ ਪਾਸੇ ਪ੍ਰਾਈਡ ਪਰੇਡ ਜਿਹੜੀ ਹੈ ਟੋਰੋਂਟੋ ਦੇ ਵਿੱਚ ਇਸ ਵੀਕਐਂਡ ਦੇ ਹੋਣ ਜਾ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਵੀ ਕਾਫੀ ਕੁਝ ਚੇਂਜਿਸ ਹੋਣਗੀਆਂ ਤੇ ਲੋਕੀ ਜਿਹੜੇ ਨੇ ਉਹ ਆਪਣੇ ਆਪ ਨੂੰ ਚੇਂਜ ਕਰਨਗੇ। ਸਟੈਂਪੇਡ ਤੁਹਾਨੂੰ ਪਤਾ ਵੀ ਪਹੁੰਚ ਗਿਆ ਤੇ ਹਰ ਇੱਕ ਚੀਜ਼ ਦੀ ਮਹਿੰਗਾਈ ਵੱਧ ਚੁੱਕੀ ਹੈ। ਸੋ ਇਕਨੋਮਿਕ ਬੂਸਟ ਜਿਹੜਾ ਕਹਿੰਦੇ ਆ ਵੀ ਹੋਏਗਾ ਐਜ਼ ਕੋਸਟ ਰਾਈਜ਼, ਕੈਲਗਰੀ ਬਿਜ਼ਨੈਸਿਸ ਜਿਹੜੇ ਨੇ ਉਹ ਸਟੈਂਪੇਡ ਦੇ ਉੱਤੇ ਰਿਲਾਏ ਕਰ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਤੋਂ ਫਾਇਦਾ ਪਹੁੰਚੇਗਾ। ਬਟ ਆਉਣ ਵਾਲੇ ਟਾਈਮ ਚ ਵੈਸੇ ਪਤਾ ਲੱਗੇਗਾ ਕਿ ਵੀ ਇਹ ਕਿੰਨਾ ਕੁ ਫਾਇਦਾ ਲੈ ਕੇ ਆਉਂਦਾ ਹੈ। ਬਟ ਤੁਹਾਨੂੰ ਪਤਾ ਵੀ ਪਿੱਛੇ ਜੀ ਪ੍ਰੋਵਿੰਸ ਨੇ ਵੀ ਕੁਛ ਇੱਕ ਨਵੇਂ ਰੂਲ ਕੱਢੇ ਸੀਗੇ ਤਾਂ ਕਿ ਸਿਟੀ ਨੂੰ ਜਿਸ ਤਰੀਕੇ ਨਾਲ ਸਾਡੇ ਜਿਹੜੇ ਮੇਅਰ ਨੇ ਜਰਮੀ ਫਾਰਕਾਸ ਉਹ ਲੜਾਈ ਲੜ ਰਹੇ ਨੇ, ਵੈਸੇ ਕਾਫੀ ਲੋਕਾਂ ਦੇ ਹੱਕ ਦੇ ਵਿੱਚ ਬੋਲਦੇ ਆ ਤੇ ਉਹਨਾਂ ਨੂੰ ਇੱਕ ਤਰੀਕੇ ਨਾਲ ਝਟਕਾ ਤੇ ਲੱਗਿਆ। ਬਟ ਕਹਿੰਦੇ ਜੁਲਾਈ ਜਿਹੜੀ ਹੈ ਉਹ ਬਿਜ਼ੀਐਸਟ ਮੰਥ ਰਹਿੰਦਾ ਵੈਸੇ ਏਅਰਬੀਐਨਬੀ ਵਾਲਿਆਂ ਵਾਸਤੇ ਵੀ, ਲੋਕਲ ਕਾਫੀ ਲੋਕੀ ਜਿਹੜੇ ਨੇ ਉਹ ਆਉਂਦੇ ਆ। ਤੇ ਇਸ ਤੋਂ ਇਲਾਵਾ ਚੈਲੰਜਿੰਗ ਵੀ ਰਹੇਗਾ ਕਿਉਂਕਿ ਨੰਬਰ ਆਫ ਬੁਕਿੰਗ ਜਿਹੜੀਆਂ ਨੇ ਉਹ ਚੇਂਜ ਹੋ ਰਹੀਆਂ ਨੇ ਕਾਫੀ ਕੁਛ। ਜਿਹੜਾ ਤੁਹਾਨੂੰ ਪਤਾ ਵੀ ਇੱਥੇ ਟ੍ਰਾਂਜ਼ਿਟ ਦੇ ਵੀ ਜਿਹੜੇ ਸਾਡੇ ਦੋਸਤ ਨੇ ਜਾਂ ਟੈਕਸੀਜ ਉਬਰ ਸਾਰਿਆਂ ਵਾਸਤੇ ਕਾਫੀ ਵਧੀਆ ਮਾਹੌਲ ਬਣ ਜਾਂਦਾ। ਜੇ ਇਹਨਾਂ ਦੇ ਪਿਛਲੇ MNP ਵੱਲੋਂ ਕੈਲਗਰੀ ਸਟੈਂਪੇਡ ਦੇ ਰਿਲੇਟਡ ਜਿਹੜੀਆਂ ਐਕਟੀਵਿਟੀ ਜਨਰੇਟ ਕੀਤੀਆਂ ਗਈਆਂ ਉੱਥੇ ਉਹਨਾਂ ਨੇ ਦੱਸਿਆ ਵੀ $872 million ਇਕਨੋਮਿਕ ਆਊਟਪੁੱਟ ਹੋਈ ਹੈ ਨੈਸ਼ਨਲੀ ਇਨ 2025 ਦੇ ਵਿੱਚ, ਇਨਕਲੂਡਿੰਗ 664.2 million ਜਿਹੜੀ ਉਹ ਕੈਲਗਰੀ ਦੇ ਵਿੱਚ ਤੇ ਨੀਅਰਲੀ 1.1 million ਵੇਜਿਸ ਤੇ ਸੈਲਰੀ ਜਿਹੜੀਆਂ ਨੇ ਉਹ ਕੈਲਗਰੀ ਦੇ ਕੈਲਗੇਰੀਅਨਸ ਦੇ ਵਾਸਤੇ ਵੀ ਜਿਹੜੀਆਂ ਹੋਈਆਂ। ਸੋ ਕਾਫੀ ਕੁਛ ਇਹ ਸਟੈਂਪੇਡ ਦੇ ਨਾਲ ਬੈਟਰ ਹੋਣ ਦੇ ਚਾਂਸਿਸ ਨੇ ਕਿਉਂਕਿ ਜਿੱਥੇ ਲੋਕੀ ਸਟਰਗਲ ਕਰ ਰਹੇ ਨੇ ਤੇ ਆਉਣ ਵਾਲੇ ਟਾਈਮ ਚ ਇਹਦੇ ਨਾਲ ਆਪਾਂ ਨੂੰ ਕਾਫੀ ਫਾਇਦਾ ਜਿਹੜਾ ਉਹ ਪਹੁੰਚੇਗਾ। ਇੱਕ ਪੈਡਸਟੇਰੀਅਨ ਜਿਹੜਾ ਜੀ ਉਹ ਕ੍ਰਿਟੀਕਲੀ ਕਹਿੰਦੇ ਵੀ ਹਰਟ ਹੋਇਆ ਨੌਰਥ ਈਸਟ ਕੈਲਗਰੀ ਦੇ ਵਿੱਚ, ਇਹਦੀ ਵੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੁਪਹਿਰੀ 2:16 ਦੀ ਖਬਰ ਵੈਸੇ ਛਪੀ ਹੈ ਕਿ ਇੱਕ ਵਰਕ ਟਰੱਕ ਜਿਹੜਾ ਸੀਗਾ ਨੌਰਥ ਈਸਟ ਦੇ ਵਿੱਚ, ਕਿਉਂਕਿ ਲੋਕੀ ਅਕਸਰ ਬੜੀ ਤੇਜ਼ੀ ਦੇ ਨਾਲ ਭੱਜਦੇ ਆ ਜਾਂ ਚਲੇ ਜਾਂਦੇ ਆ ਜਾਂ ਵਾਕ ਕਰਨ ਵਾਲੇ ਵੀ ਕਈ ਵਾਰੀ ਧਿਆਨ ਨਹੀਂ ਰੱਖ ਪਾਉਂਦੇ ਤੇ ਐਮਰਜੈਂਸੀ ਕਰੂ ਜਿਹੜਾ ਉਹ ਮੈਕਡੂਗਲ ਰੋਡ ਦੇ ਉੱਤੇ 9th Street ਨੌਰਥ ਈਸਟ ਦੇ ਉੱਤੇ ਪਹੁੰਚਦਾ, ਜਿੱਥੇ ਪਤਾ ਲੱਗਦਾ ਵੀ ਇੱਕ ਟਰੱਕ ਦੇ ਨਾਲ ਜਿਹੜਾ ਪੈਦਲ ਚੱਲਣ ਵਾਲਾ ਬੰਦਾ ਉਹ ਹਰਟ ਹੋ ਗਿਆ ਤੇ ਕਾਫੀ ਲਾਈਫ ਥ੍ਰੈਟਨਿੰਗ ਇੰਜਰੀ ਦੇ ਨਾਲ ਹੁਣ ਉਹਨੂੰ ਹੋਸਪਿਟਲ ਦੇ ਵਿੱਚ ਲੈ ਜਾਇਆ ਗਿਆ। ਸੋ ਟਰੱਕ ਟੋਇੰਗ ਟ੍ਰੇਲਰ ਜਿਹੜਾ ਇਹ ਸਾਹਮਣੇ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਜੀ।

0: ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਹੋਰ ਖਬਰਾਂ ਜਿਹੜੀਆਂ ਲਗਾਤਾਰ ਪਹੁੰਚ ਰਹੀਆਂ, ਬਟ ਸਮਾਂ ਜਿਵੇਂ ਜਿਵੇਂ ਘਟਦਾ ਜਾਂਦਾ, ਥੋੜੀ ਜਿਹੀ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਜਿਹੜੀ ਹੈ ਵਾਂਸ ਗਏ ਲੈ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਤਿਆਰ ਜਿਹੜੀਆਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ 'ਚ ਸੋ ਫਾਰ ਜਿਹੜੀਆਂ ਖਬਰਾਂ ਆਪਾਂ ਸੁਣੀਆਂ ਨੇ ਤੇ ਉਹਦੇ ਨਾਲ ਨਾਲ ਕੁਛ ਇੱਕ ਭੱਜਣ ਵਾਲੇ ਜਿਹੜੇ ਨੇ ਗੱਡੀਆਂ ਜ਼ਿਆਦਾ ਭਜਾਉਂਦੇ ਆ ਤੇ ਆਮ ਲੋਕੀ ਵੀ ਜਿਹੜੇ ਨੇ ਉਹ ਧਿਆਨ ਨਹੀਂ ਰੱਖ ਪਾਉਂਦੇ, ਆਪਣਾ ਦੋਨੋਂ ਪਾਸੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕਈ ਵਾਰੀ ਆਪਾਂ ਇਹ ਸੋਚ ਲੈਂਦੇ ਹਾਂ ਵੀ ਫਸਟ ਰਾਈਡ ਤੇ ਸਾਡਾ ਹੀ ਹੈ, ਨਹੀਂ ਜਿਹੜਾ ਰੁਕੇਗਾ ਨਹੀਂ ਰੁਕੇਗਾ ਤੇ ਉਹਦਾ ਐਕਸੀਡੈਂਟ ਕਰੇਗਾ ਤੇ ਉਹਦਾ ਨੁਕਸਾਨ ਹੋਏਗਾ, ਬਟ ਉਹਦਾ ਤੇ ਨੁਕਸਾਨ ਜਿਹੜਾ ਹੋਣਾ ਹੋਣਾ ਹੀ ਹੈ। ਬਟ ਆਮ ਲੋਕਾਂ ਨੂੰ ਮੈਨੂੰ ਲੱਗਦਾ ਵੀ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਦੇ ਹਾਂ ਸਾਨੂੰ ਵੀ ਸਾਵਧਾਨੀ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ ਤੇ ਧਿਆਨ ਦੇਣਾ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7 to 8 PM, संडे 1 to 5 PM।
5: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIA एप्लीकेशन, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा ते महारत रखता है। तुहाडी सहूलत लई मैं मनिंदर सिंह ढिल्लों अते इंद्रजोत कौर ढिल्लों इको छत हेठ इमिग्रेशन अते इंश्योरेंस दीआं सेवावां प्रदान करते हैं। सानू संपर्क करने लई 403-225-1111। मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
6: रेगुलेटेड कैनेडियन इमिग्रेशन कंसल्टेंट,
5: 403-225-1111।
4: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਕੁਛ ਇੱਕ ਇਨਫੋਰਮੇਸ਼ਨ ਜਿਹੜੀ ਹੈ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹੈ। 5 ਰਿਵਰ ਸੋਸਾਇਟੀ ਆਫ ਕੈਲਗਰੀ ਵੱਲੋਂ ਪ੍ਰੋਗਰਾਮ ਜਿਹੜਾ ਕਰਾਇਆ ਜਾ ਰਿਹਾ ਵਿਰਾਸਤ ਦੀ ਗੂੰਜ, ਸੰਡੇ ਵਾਲੇ ਦਿਨ 12:30 ਤੋਂ ਲੈ ਕੇ 5:30 ਵਜੇ ਤੱਕ ਇਹ ਮੈਗਨੋਲੀਆ ਹਾਲ ਦੇ ਵਿੱਚ ਹੋਏਗਾ, ਜਿੱਥੇ ਗੱਤਕਾ, ਢਾਡੀ ਵਾਰਾਂ, ਬੱਚੇ ਦੀਆਂ ਕਵਿਤਾਵਾਂ, ਇਤਿਹਾਸਿਕ ਗੀਤ ਕਵਿਤਾਵਾਂ, ਤਕਰੀਰਾਂ, ਇਹ ਸਾਰਾ ਕੁਝ ਜਿਹੜਾ ਉੱਥੇ ਹੋਏਗਾ। ਫ੍ਰੀ ਐਂਟਰੀ ਹੈ, ਚਾਹ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਸੋ ਤੁਸੀਂ ਇੱਥੇ ਪਹੁੰਚ ਕੇ ਤੇ ਹੋਰ ਪ੍ਰੋਗਰਾਮ ਨੂੰ ਯਾਦ ਕਰ ਸਕਦੇ ਹੋ। ਕੁਰਬਾਨੀਆਂ ਦੀ ਵੀ ਵਿਰਾਸਤ ਦੀ ਗੱਲਬਾਤ ਕੀਤੀ ਜਾਏਗੀ, ਕੁਰਬਾਨੀਆਂ ਦੀ ਵਿਰਾਸਤ ਦੀ ਤੇ ਉਹਦੇ

0: ਨਾਲ ਜਿਹੜੇ ਦੋਸਤ ਇਹਨਾਂ ਪ੍ਰੋਗਰਾਮਾਂ ਬਾਰੇ ਜਾਣਦੇ ਉਹਨਾਂ ਨੂੰ ਪਤਾ ਵੀ ਇਸ ਦਿਨ ਮੈਗਨੋਲੀਆ ਹਾਲ ਦੇ ਵਿੱਚ ਪਹੁੰਚ ਕੇ ਤੁਸੀਂ ਹੋਰ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਨੂੰ ਅੱਗੇ ਵਧਾਉਣਾ, ਕਿਉਂਕਿ ਜਿਵੇਂ ਅਗਲਾ ਮਹੀਨਾ ਆਉਣਾ ਹੈ ਤੇ ਉਹਦੇ 'ਚ ਬੜੀਆਂ ਐਕਟੀਵਿਟੀ ਜਿਹੜੀਆਂ ਹੋਣੀਆਂ, ਉਹਨਾਂ 'ਚੋਂ ਵਨ ਆਫ ਦਾ ਬਿਗ ਐਕਟੀਵਿਟੀ ਜਿਹੜੀ ਹੈ ਉਹ ਹੋਣ ਜਾ ਰਹੀ ਹੈ, ਓਵਰਸੀਜ਼ ਕਲਚਰ ਸੁਸਾਇਟੀ ਆਫ ਏਡਰੀ OCSA, ਇਹਨਾਂ ਵੱਲੋਂ ਆਰਗੇਨਾਈਜ਼ ਕਰਾਇਆ ਜਾ ਰਿਹਾ ਜੀ। ਨਵੀਂ ਸੁਸਾਇਟੀ ਹੈ ਓਵਰਸੀਜ਼ ਕਲਚਰ ਸੁਸਾਇਟੀ ਆਫ ਏਡਰੀ, ਖੇਡ ਮੇਲਾ ਕਰਾਇਆ ਜਾ ਰਿਹਾ ਜਿਹੜਾ ਕਿ ਸੰਡੇ ਅਗਸਤ 2 ਨੂੰ ਹੋਣਾ। ਵੈਸੇ ਹਲੇ ਥੋੜੇ ਦਿਨ ਪਏ ਆ, ਮੈਨੂੰ ਲੱਗਿਆ ਵੀ ਪਤਾ ਨਹੀਂ ਇਸੇ ਤੇ ਨਾ ਅਜੇ। ਸੋ ਇਹ ਪ੍ਰੋਗਰਾਮ ਜਿਹੜਾ ਅਗਸਤ 2 ਨੂੰ ਹੋਏਗਾ, 4 ਵਜੇ ਤੋਂ ਅੱਗੇ ਚੱਲਦਾ ਜਾਏਗਾ, ਨੋਸ ਕ੍ਰੀਕ ਪਾਰਕ ਏਡਰੀ ਦੇ ਵਿੱਚ ਹੋਏਗਾ, ਜਿੱਥੇ ਗੁਰੂ ਨਾਨਕ ਫ੍ਰੀ ਕਿਚਨ ਵਾਲੇ ਵੱਲੋਂ ਫ੍ਰੀ ਆਈਸਕ੍ਰੀਮ ਲਾਈ ਜਾਏਗੀ। ਤੇ ਸੰਦੀਪ ਸਿੰਘ ਜੀ, ਬਜਵੰਤ ਕੌਰ ਜੀ, ਰਜਵੰਤ ਕੌਰ ਜੀ, ਗਗਨਦੀਪ ਸਿੰਘ ਤੇ ਮਨਦੀਪ ਕੌਰ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਉਣ ਵਾਲੇ ਟਾਈਮ 'ਚ ਹੋਰ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ, ਇਸ ਪ੍ਰੋਗਰਾਮ ਦੇ ਰਿਲੇਟਡ ਵੀ। ਤੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਵੀ ਸਮਾਂ ਜਿਹੜਾ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ। ਤੇ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਸੀਗੀਆਂ, ਇਹਦੇ ਨਾਲ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਸਮਾਪਤੀ ਵਾਲੇ ਪਾਸੇ ਪਹੁੰਚ ਕੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਬੜੀ ਤੇਜ਼ੀ ਦੇ ਨਾਲ 1 ਘੰਟੇ ਦਾ ਸਮਾਂ ਜਿਹੜਾ ਸਮਾਪਤ ਹੋ ਜਾਂਦਾ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ। ਜੂਨ 29 ਤੋਂ ਲੈ ਕੇ ਜੁਲਾਈ 25 ਤੱਕ ਜਿਹੜਾ ਹੈ ਉਹ ਪ੍ਰੋਗਰਾਮ ਹੋਰ ਜਾ ਰਿਹਾ, ਜਿਹਨੂੰ ਕਹਿੰਦੇ ECABEX 2026। ਸੋ ਅਫਰੀਕਾ, ਕੈਨੇਡਾ, ਏਸ਼ੀਆ ਬਿਜ਼ਨਸ ਐਕਸਚੇਂਜ ਪ੍ਰੋਗਰਾਮ ਜਿਹੜਾ ਇਹ ਜੂਨ 29 ਤੇ 30 ਨੂੰ ਮਾਊਂਟ ਰੋਇਲ ਦੇ ਵਿੱਚ ਪ੍ਰੋਗਰਾਮ ਹੋਣਗੇ, ਜਿੱਥੇ ਮੀਟਿੰਗਸ ਹੋਣਗੀਆਂ, ਪੈਨਲਸ ਹੋਣਗੇ, B2B, B2G, ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀਆਂ ਚੱਲਣਗੀਆਂ। nextvia.ca/ecabex ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ, ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ 403-400-0203 ਦੇ। ਇਸ ਪ੍ਰੋਗਰਾਮ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਤੁਹਾਨੂੰ ਦਿੱਤੀ ਜਾ ਸਕਦੀ ਹੈ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ। ਆਈ ਹੋਪ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ, ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫ ਐਮ ਤੇ ਸੁਣੋ ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ ਰੇਡੀਓ ਸੁਰਸੰਗਮ ਡੋਟ ਸੀ ਏ ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendar Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ।

0: ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ,

0: ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

0: ਰੇਡੀਓ ਸਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 26 ਜੂਨ ਹੈ ਦਿਨ ਸ਼ੁੱਕਰਵਾਰ ਹੈ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੋ ਸ਼ਖਸੀਅਤਾਂ ਨੂੰ ਤੁਸੀਂ ਸੁਣ ਸਕੋਗੇ ਜਿਹੜੀਆਂ ਕਿ ਕਿਸੇ ਜਾਣ ਪਹਿਚਾਣ ਦੀਆਂ ਮੁਹਤਾਜ ਨਹੀਂ ਇੱਕ ਪਾਸੇ ਆਪਣੀ ਬੁਲੰਦ ਕਲਮ ਅਤੇ ਵਿਚਾਰਾਂ ਦੇ ਨਾਲ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਡਾਕਟਰ ਬੱਬੂ ਤੀਰ ਨੇ ਦੂਜੇ ਪਾਸੇ ਜਜ਼ਬਾਤਾਂ ਨੂੰ ਸ਼ਾਇਰੀ ਚ ਪਰੋ ਕੇ ਰੂਹਾਂ ਤੱਕ ਪਹੁੰਚਾਉਣ ਵਾਲੇ ਸਾਹਿਬ ਸ਼ਾਇਰੀ ਦੇਵੀ ਮਖਸੂਸਪੁਰੀ ਜੀ ਨੇ
1: ਸਤਿ ਸ਼੍ਰੀ ਅਕਾਲ ਵੀਰ ਜੀ
2: ਸਤਿ ਸ਼੍ਰੀ ਅਕਾਲ ਬੱਬੂ ਭੈਣ ਜੀ ਸਤਿ ਸ਼੍ਰੀ ਅਕਾਲ
1: ਕਈ ਅਜਿਹੇ ਸ਼ਖਸ ਹੁੰਦੇ ਆ ਜਿਨ੍ਹਾਂ ਦੇ ਆਉਣ ਨਾਲ ਘਰ ਸਮਾਂ ਜ਼ਿੰਦਗੀ ਭਰ ਜਾਂਦੀ ਹੈ ਤੁਸੀਂ ਮੇਰੇ ਉਹੋ ਜਿਹੇ ਭਰਾ ਹੋ ਜਿਨ੍ਹਾਂ ਦੇ ਆਉਣ ਨਾਲ ਮੈਨੂੰ ਅੱਜ ਇਹ ਲੱਗਦਾ ਕਿ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਆਪਾਂ ਵਰਿਆਂ ਮਗਰੋਂ ਮਿਲੇ ਆ
2: ਜੀ ਜੀ ਜੀ
1: ਇਹ ਲੱਗਦਾ ਵੀ ਪੇਕਾ ਖੇੜਾ ਜਿਹੜਾ ਨਾ ਉਹ ਇੰਨੀ ਪੂਰੀ ਤਰ੍ਹਾਂ ਜਾਗ ਗਿਆ ਤੇ ਇੰਨਾ ਚਿਰ ਕਿੱਥੇ ਰਹੇ ਵੀਰ ਜੀ
2: ਮੈਂ ਬਸ ਮਾਫੀਆਂ ਮੰਗਣੀਆਂ ਜੀ ਬਾਕੀ ਇਹਦਾ ਕੋਈ ਰੀਜ਼ਨ ਵੀ ਨਹੀਂ ਕੋਈ ਕਾਰਨ ਵੀ ਨਹੀਂ ਹਨਾ ਮੈਂ ਆਪਣੇ ਓਟ ਲੈ ਲੈਣਾ ਸ਼ੈਲਟਰ ਲੈ ਲੈਣਾ ਇੱਕ ਆਪਣੇ ਸ਼ੇਅਰ ਦੀ ਕਿ ਘੱਟ ਮਿਲੀਏ ਘੱਟ ਆਈਏ ਜਾਈਏ ਘੱਟ ਮਿਲੀਏ ਘੱਟ ਆਈਏ ਜਾਈਏ ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰਦੇ
1: ਕਿਆ ਬਾਤ ਕਿਆ ਬਾਤ
2: ਕਿਉਂਕਿ

0: ਪੂਰਤੀ ਕਰ ਦਿੰਦੇ ਹੋ ਉਹਨਾਂ ਦੀ ਗੱਲਾਂ ਜ਼ਿੰਦਗੀ ਦੇ ਵੀ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੋਰ ਉਹਨਾਂ ਦੇ ਕੰਮ ਕਾਜੀ ਰਿਸ਼ਤੇ ਜਾਂ ਪੋਲੀਟੀਕਲ ਲੋਕਾਂ ਨਾਲ ਉਹਨਾਂ ਦੇ ਦੋਸਤੀਆਂ ਉਹ ਐਸਾ ਤੁਸੀਂ ਹੂ ਬਹੂ ਦਰਸ਼ਨ ਕਰਵਾ ਦਿੰਦੇ ਹੋ ਤੀਰ ਸਾਹਿਬ ਦੇ ਨਾ ਤੇ ਬਟ ਮੈਂ ਹਮੇਸ਼ਾ ਆਪਣੇ ਚੰਗੇ ਭਾਗ ਮੰਨਦਾ ਜੀ ਕਿ ਅਲੱਗ ਅਲੱਗ ਖੇਤਰ ਦੇ ਅਲੱਗ ਅਲੱਗ ਹਸਤੀਆਂ ਜਿਹੜੇ ਬਹੁਤ ਵੱਡੇ ਨਾਮ ਕਮਾਇਆ ਜਿਹਨੇ ਬਹੁਤ ਵੱਡਾ ਕੰਮ ਕੀਤਾ ਨਾ ਤੇ ਮੇਰੇ ਕਿਤੇ ਨਾ ਕਿਤੇ ਮੇਰਾ ਮਿਲ ਬੈਠਣ ਦਾ ਸੁਭਾਗ ਮੈਨੂੰ ਮਿਲਦਾ ਰਿਹਾ ਮੈਂ ਕਿਤੇ ਉਹਨਾਂ ਦੇ ਚਰਨ ਪਰਸੇ ਕਿਤੇ ਖਿਦਮਤ ਕੀਤੀ ਕਿਤੇ ਮੈਂ ਹਾਜ਼ਰ ਰਿਹਾ ਉਹਨਾਂ ਦੇ ਨੇੜੇ ਰਿਹਾ ਹਨਾ ਜੀ ਗੁਰਜੀ ਪਾਤਰ ਸਾਹਿਬ ਹੋ ਗਏ ਜਸਵੰਤ ਸਿੰਘ ਕਮਲ ਸਾਹਿਬ ਹੋ ਗਏ ਡਾਕਟਰ ਜਗਤਾਰ ਹੋ ਗਏ ਸਰਦਾਰ ਗੁਰਦੇਵ ਸਿੰਘ ਮਾਨ ਹੋਣੀ ਜਿਹੜੇ ਤੀਰ ਸਾਹਿਬ ਦੇ ਬੜੇ ਪੁਰਾਣੇ ਮਿੱਤਰ ਹੁੰਦੇ ਸੀ ਹਨਾ ਤੇ ਐਸੇ ਐਸੇ ਵੱਡੇ ਬੰਦਿਆਂ ਦੇ ਮੈਨੂੰ ਮੌਕਾ ਮਿਲਿਆ ਜੀ ਸੰਗਤ ਕਰਨ ਦਾ ਤੇ ਮੈਂ ਆਪਣੇ ਆਪ ਨੂੰ ਹਮੇਸ਼ਾ ਭਾਗਾਂ ਵਾਲਾ ਸਮਝਦਾ ਔਰ ਸ਼ਾਇਦ ਮੇਰਾ ਜਿਹੜਾ ਹੁਣ ਤੱਕ ਮਾੜਾ ਮੋਟਾ ਗੀਤਕਾਰੀ ਜਾਂ ਗਾਣੇ ਗੁਣੇ ਲਿਖਣ ਦਾ ਕੰਮ ਚੱਲੀ ਜਾਂਦਾ ਉਹ ਸ਼ਾਇਦ ਇੰਨੇ ਵੱਡੇ ਲੋਕਾਂ ਦੀਆਂ ਦੁਆਵਾਂ ਆਸ਼ੀਰਵਾਦ ਅਸੀਸਾਂ ਉਹਨਾਂ ਦੀ ਮਹਿਫਲ ਚ ਬਹਿਣ ਦਾ ਇੱਕ ਉਹਨਾਂ ਦਾ ਇੱਕ ਸਿਲਾ ਮੈਨੂੰ ਲੱਗਦਾ ਕਿ
1: ਤੁਸੀਂ ਜਿਹਨੂੰ ਮਾੜਾ ਮੋਟਾ ਕੰਮ ਕਰਦੇ ਹੋ ਕਹਿ ਰਹੇ ਹੋ ਇਹ ਤਾਂ ਸਿਰਮੌਰ ਗੀਤਕਾਰੀ ਹੈ ਪੰਜਾਬੀ ਇੰਡਸਟਰੀ ਦੀ ਔਰ ਮੇਰਾ ਖਿਆਲ ਬਹੁਤ ਸਾਰੇ ਕਲਾਕਾਰ ਹੈ ਜਿਹੜੇ ਉਹਨਾਂ ਨੇ ਤੁਹਾਡੇ ਗੀਤਾਂ ਦੀ ਸ਼ਰਨ ਦੇ ਵਿੱਚ ਆਪਦੀ ਗੀਤਕਾਰੀ ਦੀ ਸ਼ੁਰੂਆਤ ਕੀਤੀ ਹੈ ਆਪਦੀ ਗਾਇਕੀ ਦੀ ਵੀ ਸ਼ੁਰੂਆਤ ਕੀਤੀ ਹੈ ਸੋ ਤੁਸੀਂ ਉਹਨਾਂ ਵਿੱਚੋਂ ਜਿਹੜਾ ਮੈਂ ਸਾਫ ਸੁਥਰੀ ਕਲਮ ਤੇ ਖੂਬਸੂਰਤ ਤਰਜ਼ਮਾਨੀ ਜਜ਼ਬਾਤਾਂ ਦੀ ਜੇ ਕਿਹਾ ਜਾ ਸਕੇ ਸੋ ਤੁਹਾਡੇ ਅੰਦਰ ਉਹ ਫਨ ਹੈ ਕਈ ਵਾਰ ਮੈਂ ਸੋਚਦੀ ਹੁੰਦੀ ਹੈ ਕਿ ਤੁਹਾਡੀ ਜਨਰੇਸ਼ਨ ਤੋਂ ਬਾਅਦ ਚੰਗੇ ਜ਼ਾਇਕੇ ਵਾਲੇ ਲੋਕ ਫਿਰ ਵੀ ਲੱਭ ਜਾ ਕਰਨਗੇ ਚੰਗਾ ਕਹਿਣ ਵਾਲੇ ਤੇ ਚੰਗਾ ਸੁਣਨ ਵਾਲੇ
0: ਜੀ ਭਾਅ ਜੀ ਮੈਨੂੰ ਲੱਗਦਾ ਇਹ ਤੌਖਲਾ ਹਰ ਪੀੜ੍ਹੀ ਨੂੰ ਹੁੰਦਾ ਹਰ ਸਮੇਂ ਹੁੰਦਾ ਜੀ ਹਰ ਦੌਰ ਚ ਹੁੰਦਾ ਮੈਨੂੰ ਅੱਜ ਤੋਂ 20 ਸਾਲ ਪੁਰਾਣੀ ਗੱਲ ਯਾਦ ਆਉਂਦੀ ਹੈ ਗੁਰੂ ਜੀ ਪਾਤਰ ਸਾਹਿਬ ਦੇ ਘਰ ਲੁਧਿਆਣੇ ਬੈਠੇ ਸੀਗੇ ਤੇ ਉਹ ਸਰਦਾਰ ਗੁਰਦੇਵ ਸਿੰਘ ਮਾਨ ਵੀ ਜੀ ਨੇ ਹੁੰਦੇ ਸੀ ਚਰਨ ਸਿੰਘ ਸਫਰੀ ਸਾਹਿਬ ਵੀ ਦੋਵੇਂ ਸਟੇਜੀ ਕਵੀ ਵੱਡੇ ਸ਼ਾਇਰ ਜਿਨ੍ਹਾਂ ਨੇ ਇਤਿਹਾਸ ਬਹੁਤ ਲਿਖਿਆ ਸਿੱਖ ਇਤਿਹਾਸ ਬਹੁਤ ਲਿਖਿਆ ਹਨਾ ਔਰ ਵਾਰਾਂ ਲਿਖੀਆਂ ਐਸਾ ਮੈਟਰ ਲਿਖਿਆ ਜਿਹੜਾ ਕਮਾਲ ਹੀ ਹੈ ਨਾ ਅਸੀਂ ਮੈਂ ਜ਼ਿੰਦਗੀ ਸੋਚਦਾ ਯਾਰ ਮਰਨ ਤੋਂ ਪਹਿਲਾਂ ਇੱਕ ਵੀਕ ਮੈਂ ਹਿਸਟੋਰੀਕਲ ਗਾਣਾ ਸਫਰੀ ਸਾਹਿਬ ਵਰਗਾ ਲਿਖ ਜਾਵਾਂ ਦਸਵੇਂ ਪਾਤਸ਼ਾਹ ਦੇ ਜੋ ਉਹਨਾਂ ਨੇ ਲਿਖਿਆ ਤਾਂ ਮਾਨ ਸਾਹਿਬ ਨੇ ਜੋ ਵਾਰਾਂ ਲਿਖੀਆਂ ਹਨਾ ਤੇ ਮੈਨੂੰ ਯਾਦ ਹੈ ਉਦੋਂ ਇਹ ਤੌਖਲਾ ਜਿਹੜਾ ਤੁਸੀਂ ਜ਼ਾਹਰ ਕੀਤਾ ਅੱਜ ਤੋਂ 20-22 ਸਾਲ ਪਹਿਲਾਂ ਗੁਰਜੀ ਪਾਤਰ ਸਾਹਿਬ ਨੇ ਉਹਨਾਂ ਦੇ ਘਰੇ ਬੈਠੇ ਉਹਨਾਂ ਦੀ ਗੱਲਾਂ ਚੱਲਦੀਆਂ ਸੀ ਉਹਨਾਂ ਦੀਆਂ ਬਾਬਿਆਂ ਦੀਆਂ ਹਲਕੇ ਉਹ ਵੀ ਹਯਾਤੀ ਚ ਸੀਗੇ ਉਦੋਂ ਉਹ ਗੱਲ ਕਰਦੇ ਕਰਦੇ ਇਕਦਮ ਮੱਥਾ ਇਸ ਤਰ੍ਹਾਂ ਕਰਕੇ ਗੁਰਜੀ ਪਾਤਰ ਸਾਹਿਬ ਕਹਿੰਦੇ ਦੇਵੀ ਬੇਟੇ ਯਾਰ ਮੈਂ ਕਈ ਵਾਰ ਸੋਚਦਾ ਗੱਲਾਂ ਉਹਨਾਂ ਦੀ ਚੱਲਦੀਆਂ ਪਈਆਂ ਸੀਗੀਆਂ ਕਹਿੰਦੇ ਯਾਰ ਇਹ ਦੋ ਖਾਸ ਕਰ ਐਸੇ ਸ਼ਖਸ ਹੈ ਯਾਰ ਜਦੋਂ ਇਹ ਚਲੇ ਗਏ ਇਹਨਾਂ ਤੋਂ ਬਾਅਦ ਇੰਨੇ ਮਲਟੀ ਟੈਲੈਂਟਡ ਲੋਕ ਯਾਰ ਸਾਨੂੰ ਲੱਭਣੇ ਨੀ ਜਿਹੜਾ ਹਾਲ ਪਿਆ ਹੁੰਦਾ ਨਾ ਮੇਰੇ ਉਦੋਂ ਵੱਡਾ ਹਾਲ ਪਿਆ ਮੈਂ ਕਹਿ ਕੌਣ ਰਿਹਾ ਫਿਕਰ ਕੌਣ ਕਰ ਰਿਹਾ ਸੁਰਜੀਤ ਪਾਤਰ ਸਾਹਿਬ ਫਿਕਰ ਕਰ ਰਿਹਾ ਗੱਲਾਂ ਕਿਹਨਾਂ ਦੀ ਕਰ ਰਿਹਾ ਮੇਰੇ ਇਹਨਾਂ ਨੂੰ ਵੀ ਇਸ ਗੱਲ ਦਾ ਖਦਸ਼ਾ ਹੋ ਰਿਹਾ ਵੀ ਯਾਰ ਇੰਨਾ ਨਿੱਠ ਕੇ ਲਿਖਣ ਵਾਲੇ ਇੰਨਾ ਅਧਿਐਨ ਕਰਨ ਵਾਲੇ ਇੰਨਾ ਸਰਬਗੁਣ ਸੰਪੰਨ ਲੋਕ ਇੰਨੇ ਉਸਤਾਦੀ ਰੁਤਬਾ ਜਿਹੜਾ ਆਪਾਂ ਕਹਿੰਦੇ ਹਾਂ ਨਾ ਜੀ ਲੇਖਕਾਂ ਦਾ ਸ਼ਾਇਰਾਂ ਦਾ ਕਲਮਕਾਰਾਂ ਦਾ ਯਾਰ ਇਹ ਜਿਹੇ ਇਹ ਪੀੜ੍ਹੀ ਕੱਟੀ ਜਾਂਦੀ ਆ ਸੇਮ ਗੱਲ ਤੁਸੀਂ ਹਨਾ ਹੁਣ ਕੀਤੀ ਆ ਅਕਸਰ ਅਸੀਂ ਇਹ ਸੋਚਦੇ ਹਾਂ ਜੀ ਮਤਲਬ ਵੀ ਕਿਉਂਕਿ ਸਾਤੋਂ ਜਿਹੜੇ ਸੀਨੀਅਰ ਸੀ ਉਹਨਾਂ ਨੇ ਕਿਤਾਬਾਂ ਦਾ ਬਹੁਤ ਸਾਥ ਸੀ ਉਹਨਾਂ ਕੋਲ ਜਿਹਨਾਂ ਨੂੰ ਅਸੀਂ ਪੜ੍ਹਿਆ ਜੇ ਤੀਰ ਸਾਹਿਬ ਨੇ 40 ਕਿਤਾਬਾਂ ਲਿਖੀਆਂ ਹੋਣੀਆਂ ਤਾਂ ਘੱਟੋ ਘੱਟ 25,000 ਕਿਤਾਬ ਪੜ੍ਹੀ ਹੋਣੀ ਹਨਾ ਜੀ ਦੁਨੀਆਂ ਦਾ ਹਰ ਜ਼ੁਬਾਨ ਦਾ ਲੇਖਕ ਪੜ੍ਹਿਆ ਖਾਸ ਕਰ ਵਾਰਤਕ ਲਿਖਣ ਵਾਲੇ ਜਿੰਨੇ ਵੀ ਪ੍ਰੋਜ਼ ਲਿਖਣ ਵਾਲੇ ਆ ਉਹ ਤਾਂ ਕੋਈ ਅੰਤ ਨਹੀਂ ਉਹਨਾਂ ਦੇ ਲਾਇਬ੍ਰੇਰੀ ਚ 5,000 ਕਿਤਾਬ ਪਈ ਹੁੰਦੀ ਮੇਰੇ ਨਾਲ ਮੈਂ ਕਈਆਂ ਘਰਾਂ ਜਾ ਕੇ ਦੇਖਿਆ ਵੱਡੇ ਲੇਖਕਾਂ ਦੇ ਹਨਾ ਜੀ ਤੇ ਉਹਨਾਂ ਫਿਰ ਉਹ ਇੰਨਾ ਕੁਛ ਪੜ੍ਹ ਕੇ ਮੌਲਕ ਉਹਨੇ ਕਿੰਨਾ ਮੌਲਕ ਰਚਿਆ ਚਲੋ ਮੇਰੇ ਵਰਗੇ ਨੂੰ ਤਾਂ ਐਵੇਂ ਕਿਤੇ ਢਿੱਲ ਮਾਤਰ ਪੜ੍ਹਿਆ ਮਾੜਾ ਮੋਟਾ ਚਲੋ ਉਹ ਕਿਤੇ ਗੱਲ ਜੀ ਸਬੱਬੀ ਬਣ ਜਾਂਦੀ ਵੀ ਚਲੋ ਮਾੜਾ ਮੋਟੇ ਗਾਣੇ ਬਣ ਗਏ ਕੁਛ ਪੋਇਟਰੀ ਬਣ ਗਏ ਉਹ ਤਾਂ ਚਰਚਾ ਹੋ ਗਿਆ ਨਾ ਚਲੋ ਅਸੀਂ ਵੀ ਥੋੜਾ ਕਹਿ ਵੀ ਦੇਈਦਾ ਵੀ ਚਲੋ ਜੋ ਆਪਣਾ ਚਲੋ ਵੀ ਵੋਟ ਕਰ ਲੈਣ ਵੀ ਯਾਰ ਵੱਡੇ ਬੰਦੇ ਦਾ ਨਾਮ ਲੈ ਦੀਦਾ ਯਾਰ ਉਹਨਾਂ ਦੀ ਸੰਗਤ ਕਰੀਦੀ ਆ ਉਹਨਾਂ ਕੋਲ ਪੜ੍ਹਿਆ ਉਹਨਾਂ ਕੋਲ ਸਿੱਖਿਆ ਸਮਝੇ ਹਨਾ ਕਿ ਆਸ਼ੀਰਵਾਦ ਤਾਂ ਉਹਨਾਂ ਦੇ ਨਾਲ ਹੈਗਾ ਹੀ ਹੈ ਮੈਂ ਤੀਰ ਸਾਹਿਬ ਨੂੰ ਜ਼ਿੰਦਗੀ ਚ ਨਹੀਂ ਮਿਲਿਆ ਪਰ ਮੈਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਉਹਨਾਂ ਦਾ ਆਸ਼ੀਰਵਾਦ ਹੈਗਾ ਹਨਾ ਜੀ ਕੋਡਰਾਂ ਚ ਮਿਲ ਜਾਂਦਾ ਹਨਾ ਤੇ ਇਹ ਚੀਜ਼ ਦਾ ਇਸ ਚੀਜ਼ ਦਾ ਇਹ ਫਿਕਰ ਕਰਨਾ ਜ਼ਰੂਰੀ ਵੀ ਹੈ ਜੀ ਤੇ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਲਿਟਰੇਚਰ ਨਾਲ ਜਿੰਨਾ ਕੁ ਜੁੜਨਾ ਚਾਹੀਦਾ ਸੀ ਜਿੰਨਾ ਕਹਿ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਾਨੂੰ ਕਿਹੜਾ ਕਿਸੇ ਨੇ ਕਿਹਾ ਸੀ ਵੀ ਤੁਸੀਂ ਭਾਈ ਕਿਤਾਬਾਂ ਪੜ੍ਹੋ ਸ਼ਾਇਦ ਸਾਨੂੰ ਆਪਣੇ ਸੀਨੀਅਰਸ ਨੂੰ ਪੜ੍ਹ ਕੇ ਦੇਖ ਕੇ ਸੁਣ ਕੇ ਲੱਗਣਾ ਵੀ ਯਾਰ ਇਹ ਏਦਾਂ ਕਿੱਦਾਂ ਲਿਖ ਜਾਂਦੇ ਯਾਰ
1: ਇੱਕ ਚੀਜ਼ ਜਿਹੜੀ ਉਹ ਜਨਰੇਸ਼ਨ ਨੇ ਮਾਰ ਖਾਧੀ ਉਦੋਂ ਤਕਨੀਕੀ ਜਿਹੜੀ ਉਹਨਾਂ ਨੂੰ ਸਪੋਰਟ ਨਹੀਂ ਸੀ
0: ਸਾਧਨ ਨਹੀਂ ਸੀ ਜਿਹੜੇ
1: ਇਹ ਸਾਧਨ ਨਹੀਂ ਸੀਗੇ ਹੁਣ ਹਰ ਚੀਜ਼ ਤੁਸੀਂ ਕੈਪਚਰ ਕਰ ਲੈਂਦੇ
0: ਜੀ ਜੀ
1: ਹੈਨਾ ਕਈ ਵਾਰੀ
0: ਫੋਰਐਵਰ ਲਈ ਸੇਫ ਹੋ ਜਾਂਦੀ ਹੈ
1: ਹਾਂ ਕਈ ਵਾਰੀ ਦਿਮਾਗ 'ਚ ਕੋਈ ਖਿਆਲ ਆਉਂਦਾ ਹੈ
0: ਜੀ
1: ਉਹ ਲੱਗਦਾ ਵੀ ਸ਼ਾਇਦ ਤੁਕ ਬੰਦੀ ਹੋਈ ਹੈ ਪਰ ਉਹ ਕਈ ਵਾਰੀ ਤੁਸੀਂ ਮੋਬਾਈਲ ਤੇ ਰਿਕਾਰਡ ਕਰ ਲੈਂਦੇ
0: ਬਿਲਕੁਲ
1: ਫਿਰ ਉਸ ਤੋਂ ਬਾਅਦ

0: ਉਹਦਾ ਮੇਰੇ ਵਰਗੇ ਤੋਂ ਤਾਂ ਖੈਰ ਬਹੁਤੀ ਉਹਦੀ ਲਿਪਾ ਪੋਚੀ ਨਹੀਂ ਕੀਤੀ ਜਾਂਦੀ, ਜੋ ਓਰਿਜਿਨਲ ਖਿਆਲ ਹੈ ਉਵੇਂ ਹੀ ਰਹਿੰਦਾ। ਪਰ ਬਹੁਤ ਸਾਰੇ ਲੇਖਕ ਹੈ ਜਿਹੜੇ ਇੱਕ ਵਾਰੀ ਚੀਜ਼ ਸਮਝ ਜਾਂਦੀ ਹੈ ਫਿਰ ਉਹ ਗੁਆਚਦੀ ਨਹੀਂ। ਜਿਹੜੇ ਉਸ ਯੁੱਗ ਦੇ ਲੇਖਕ ਸੀ ਖਾਸ ਤੌਰ ਤੇ, ਉਹਨਾਂ ਦੀ ਰੀਚ ਹੋਣਾ ਦੁਨੀਆਂ ਦੇ ਹਰ ਖੂੰਜੇ ਦੇ ਵਿੱਚ, ਇੱਕ ਪਛਾਣ ਬਣਾ ਜਾਣਾ ਵਿਦਆਊਟ ਐਨੀ ਟੈਕਨੋਲੋਜੀਕਲ
1: ਸਿਸਟਮ, ਨਹੀਂ ਸੋਨਾ ਕੋਲ
0: ਕੋਈ ਸਿਸਟਮ ਨਹੀਂ ਸੀ। ਇੱਕ ਅਖਬਾਰ ਸੀ, ਅਖਬਾਰ ਤੁਹਾਡਾ ਇੱਕ ਡੋਮੈਸਟਿਕ ਰਹਿ ਜਾਂਦਾ ਯੰਤਰ, ਉਹ ਦੁਨੀਆਂ ਦੇ ਹਰ ਖੂੰਜੇ ਚ ਕਿੱਥੇ ਪਹੁੰਚਣਾ?
1: ਬਿਲਕੁਲ ਜੀ ਬਿਲਕੁਲ।
0: ਤੇ ਫੇਰ ਇਹ ਹੈ ਕਿ ਅਖਬਾਰ ਦੀ ਸ਼ੈਲਫ ਲਾਈਫ ਹੈ ਨੀ, ਅੱਜ ਤੁਸੀਂ ਨਹੀਂ ਪੜ੍ਹਿਆ ਤਾਂ ਕੱਲ ਨੂੰ ਅਖਬਾਰ ਦਾ ਕੋਈ ਮੁੱਲ ਨੀ, ਉਹ ਰਹਿ ਨੀ ਗਿਆ। ਕਿਤਾਬਾਂ ਕਿੰਨੀਆਂ ਕੁ ਛਪੀਆਂ, ਫਿਰ ਉਹ ਕਿਹਨੇ ਸਾਂਭੀਆਂ, ਫਿਰ ਉਦੋਂ ਮੁੜ ਕੇ ਤੁਹਾਨੂੰ ਕਿੰਨੀ ਕੁ ਵਾਕਫੀਅਤ ਰਹੀ। ਹੁਣ ਇੱਕ ਗੀਤ ਕੋਈ ਪਾ ਕੇ ਯੂਟਿਊਬ ਦੇ ਉੱਤੇ ਉਹ ਬੰਦਾ ਆਪਦੇ ਆਪ ਨੂੰ ਸਟਾਰ ਸਮਝਦਾ ਹੈ।
1: ਮਿਲੀਅਨ ਹਿੱਟਸ ਹੋ ਗਿਆ ਜੀ, ਇਸ ਤਰ੍ਹਾਂ ਸਾਰੇ ਪਹੁੰਚ ਗਿਆ ਜੀ। ਜੀ
0: ਉਹ ਜਿਹੜੀ ਇੱਕ ਨਵੀਂ ਜਨਰੇਸ਼ਨ ਹੈ, ਉਹਨਾਂ ਨੇ ਉੱਕੜੇ ਨੀ
1: ਜੀ।
0: ਉਹ ਇੱਕ ਹੁੰਦਾ ਵੀ ਕਾੜਨੀ ਚ ਪਾ ਕੇ ਤੁਸੀਂ ਆਪਦੇ ਹੁਨਰ ਨੂੰ
1: ਪੜਨਾ ਗੁੜਨਾ
0: ਹਾਂ ਨਿਖਾਰਦੇ ਹੋ, ਉਹ ਚੀਜ਼ ਨਹੀਂ, ਇੰਸਟੈਂਟ ਹੈ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ?
1: ਮੈਂ ਤਾਂ ਮੈਂ ਜੀ ਇਹ ਦੇਖਦਾ ਬਿਲਕੁਲ, ਮੈਂ ਇਹ ਸਲਾਮ ਪਹਿਲਾਂ ਕਰਦਾ, ਸਲੂਟ ਕਰਦਾ ਇਹਨਾਂ ਸਾਰੇ ਕਲਮਕਾਰਾਂ। ਮੈਨੂੰ ਯਾਦ ਹੈ ਡਾਕਟਰ ਜਗਤਾਰ ਸਾਹਿਬ ਜਦੋਂ ਪੂਰੇ ਹੋਏ ਜਲੰਧਰੋਂ ਦਾ ਭੋਗ ਸੀਗਾ ਗੁਰਦੁਆਰਾ ਸਾਹਿਬ, ਤਾਂ ਮੇਰੇ ਕੰਨ ਚ ਜਾਂ ਕਿਸੇ ਮਿੱਤਰ ਦੀਪਕ ਬਾਲੀ ਹੋਰਾਂ ਨੇ ਜਾਂ ਕਿਸੇ ਦੋਸਤ ਨੇ ਮੇਰੇ ਕੰਨ ਚ ਗੱਲ ਕਹੀ ਜਦੋਂ ਸ਼ਰਧਾਂਜਲੀ ਸਮਾਰੋਹ ਚੱਲ ਰਿਹਾ ਸੀ। ਗੁਰੂ ਜੀ ਪਾਤਰ ਸਾਹਿਬ ਬਣ ਰਹੇ ਸੀ, ਉਹਨੂੰ ਵਿਰਕ ਸਾਹਿਬ, ਉਹਨਾਂ ਨੂੰ ਸ਼ਰਧਾਂਜਲੀ, ਹੋਰ ਵੱਡੇ ਵੱਡੇ ਲੇਖਕ, ਤਾਂ ਉਹਨੇ ਮੇਰੇ ਕੰਨ ਚ ਗੱਲ ਕਹੀ, ਮੈਂ ਸੁਣ ਹੋ ਗਿਆ। ਕਹਿੰਦਾ ਭਾਜੀ ਦੇਖਿਆ ਜਾਵੇ, ਕਹਿੰਦਾ ਅਸੀਂ ਕਲਾਕਾਰ ਲੋਕ ਹਾਂ ਭਈਆ, ਸਾਡੇ ਕੋਲ ਕਿੰਨੇ ਸਾਧਨ ਹਿੱਟ ਹੋਣ ਦੇ, ਕਿੰਨੇ ਜ਼ਰੀਏ, ਆਹ ਜੀ ਆ ਗਿਆ ਯੂਟਿਊਬ ਤੇ ਪਾਤਾ, ਆਹ ਪਾਤਾ ਸੋਸ਼ਲ ਮੀਡੀਆ, ਐਂ ਚੱਕਤਾ ਹਲਾ ਲੱਲਾ ਹੋ ਗਏ ਰਾਤੋ ਰਾਤ ਦਿਨ। ਫਿਰ ਇਹ ਬੰਦੇ ਇਹਨਾਂ ਕੋਲ ਸਿਰਫ ਕਲਮ ਸੀ, ਨਿਰੰਤਰ ਕਲਮ ਦੀ ਸਾਧਨਾ ਉਹਦੇ ਸਿਰ ਤੇ, ਇਹ ਕਿੰਨਾ ਨਾਮ ਯਾਰ ਕਮਾਇਆ, ਕਿੰਨੇ ਡੀਪ ਚਲ ਗਏ, ਕਿੰਨੇ ਉੱਚੇ ਚਲ ਗਏ। ਤੇ ਇਹਨਾਂ ਕੋਲ ਸਹੂਲਤ ਹੈ, ਜੇ ਤੁਸੀਂ ਗੱਲ ਕੀਤੀ, ਮੈਂ ਕਿਹਾ ਸੱਚੀ ਯਾਰ ਸਾਡੇ ਵਰਗਿਆਂ ਨੂੰ ਅਜੇ ਵੀ ਬਹੁਤ ਕੁਛ ਹੈਗਾ ਜੀ, ਨਹੀਂ ਸਾਡੇ ਵਰਗੋ ਕੋਈ ਇੰਨਾ ਗੁਣ ਨਹੀਂ ਵੀ ਹੈਗਾ, ਫਿਰ ਵੀ ਅਸੀਂ ਉਹਦੇ ਜ਼ਰੀਏ ਸਾਧਨਾ ਦੇ ਜ਼ਰੀਏ ਅਸੀਂ ਫੈਲ ਜਾਂਦੇ ਹਾਂ ਵੀ ਯਾਰ ਆਹ ਪਹੁੰਚ ਗਿਆ, ਉੱਥੇ ਪਹੁੰਚ ਗਿਆ। ਉਹ ਤਾਂ ਰੋਲ ਆਪਣੀ ਕਲਮ ਦੀ ਸਾਧਨਾ ਦੇ ਸਿਰ ਤੇ, ਹਨਾ ਜੀ, ਉਹ ਮਤਲਬ ਉਹ ਗੁਣ ਦੇ ਸਿਰ ਤੇ, ਹੁਣ ਕਿੰਨੇ ਮੁਸ਼ਕਿਲ ਔਰ ਕਿੰਨਾ ਸਬਰ ਹੋਏਗਾ ਨਾ ਲੋਕਾਂ ਚ, ਇਹ ਵੀ ਨਾਲ ਦੇਖਣਾ ਪੈਂਦਾ। ਕਿਤਾਬ ਛਪੀ ਕਦੋਂ ਛਪੀ ਆ, ਕਦੋਂ ਛਪੀ ਆ, ਫਿਰ ਉਹਦਾ ਕਦੇ ਚਰਚਾ ਹੋਇਆ, ਹੌਲੀ ਹੌਲੀ ਕਿਤੇ ਗੱਲ ਜਿਹੜਾ ਪਾਣੀ ਫੈਲਦਾ ਬਹੁਤ ਹੌਲੀ ਹੌਲੀ, ਰੇਤੇ ਵਾਲੀ ਜ਼ਮੀਨ ਨੂੰ ਕਿਤੇ ਸਿੰਜਦਾ ਹੌਲੀ ਹੌਲੀ ਜਾਂਦਾ ਨਾ ਜੀ, ਤੇ ਏਦਾਂ ਜਾਂਦੇ ਸੀਗੇ। ਤੇ ਬਟ ਗੱਲ ਮੁੱਕਦੀ, ਜਿਹੜਾ ਉਸ ਗੱਲ ਦਾ ਇੱਕ ਫਿਕਰ ਹੈ ਜਾਂ ਅਸੀਂ ਇਹ ਲਿਟਰੇਚਰ ਨਾਲੋਂ ਟੁੱਟਣ ਦਾ ਉਹ ਨਾ ਹੋਵੇ, ਉਹ ਕਰਨਾ ਜ਼ਰੂਰੀ ਆ, ਔਰ ਇਹਨਾਂ ਪੀੜ੍ਹੀਆਂ ਨੂੰ ਇਹਨਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਸੰਦੇਸ਼ ਦੇਣਾ ਜ਼ਰੂਰੀ ਹੈ।
0: ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਬੜੇ ਸਾਲ ਪਹਿਲਾਂ ਉਦੋਂ ਦੂਰਦਰਸ਼ਨ ਕੇਂਦਰ ਹੀ ਹੁੰਦਾ ਸੀ
1: ਜੀ,
0: ਤੇ ਮੈਨੂੰ ਯਾਦ ਹੈ ਕਿ ਮੈਨੂੰ ਵੀ ਪਾਪਾ ਲੈ ਕੇ ਗਏ
1: ਜੀ,
0: ਕਵਿਤਾ ਪੜ੍ਹਨੀ ਸੀ, ਤੇ ਮੈਂ ਬੜੀ ਕਾਲੀ ਤਬੀਅਤ ਵੀ, ਫਟਾਫਟ ਮੇਰਾ ਕਰੋ ਰਿਕਾਰਡ ਤੇ ਮੈਨੂੰ ਜਾ ਲੈਣ ਦਿਓ। ਤੇ ਉਹਨਾਂ ਦਿਨਾਂ ਵਿੱਚ ਹੀ ਜਿਹੜੇ ਵੱਡੇ ਵਡਾਲੀ ਬ੍ਰਦਰਸ ਹੈ
1: ਜੀ ਜੀ,
0: ਉਹਨਾਂ ਨੇ ਦੂਰਦਰਸ਼ਨ ਤੇ ਆਉਣ ਦੀ ਸ਼ੁਰੂਆਤ ਕੀਤੀ,
1: ਪੂਰਨ ਚੰਦ ਵਡਾਲੀ ਜੀ। ਹਾਂਜੀ ਪੂਰਨ,
0: ਇਹ ਮੈਂ ਗੱਲ ਕਰ ਰਹੀ ਹਾਂ ਸਨ 82-83 ਦੀ ਸ਼ਾਇਦ।
1: ਵਾਹ ਵਾਹ ਜੀ।
0: ਸੋ ਉਸ ਉਹਨਾਂ ਦੀ 4 ਵਜੇ ਸ਼ਾਮ ਨੂੰ ਰਿਕਾਰਡਿੰਗ ਹੋਣੀ ਸੀ
1: ਜੀ,
0: ਉਹ ਦੁਪਹਿਰ ਦੇ ਆਏ ਹੋਏ ਸੀ, ਆਰਾਮ ਨਾਲ ਬੈਠੇ, ਕੋਈ ਉਹਨਾਂ ਨੂੰ ਕਾਲ ਨਹੀਂ, ਬੜਾ ਆਪਦਾ ਰਿਆਜ਼ ਕਰ ਰਹੇ, ਆਰਾਮ ਨਾਲ ਆਪਦੀ ਰੋਟੀ ਨਾਲ ਲਿਆਂਦੀ ਬੈਠੇ ਖਾ ਰਹੇ। ਤੇ ਮੈਨੂੰ ਪਾਪਾ ਕਹਿੰਦੇ ਕਿ ਇਹਨਾਂ ਨੂੰ ਜਾ ਕੇ ਮਿਲ ਕੇ ਆ, ਆਸ਼ੀਰਵਾਦ ਲੈ ਕੇ ਆ।
1: ਵਾਹ ਵਾਹ।
0: ਤੇ ਮੈਂ ਕਿਹਾ ਵੀ ਅੱਛਾ ਕੀ ਕਵਾਂ ਉਹਨਾਂ ਨੂੰ ਮੈਂ, ਵੀ ਕਾਹਦੀ ਆਸ਼ੀਰਵਾਦ ਦਿਓ, ਇੱਕ ਸਰਸਰੀ ਗੱਲ ਬੱਚਾ ਆਪਣੇ ਪਿਓ ਨਾਲ ਕਰ ਰਿਹਾ, ਕਹਿੰਦੇ ਸਬਰ ਦੀ। ਕਹਿੰਦੇ ਜਿਹਨੇ ਜਿਹਦਾ ਮੁੜਕਾ ਨੀ ਨਾ ਵਹਿੰਦਾ, ਉਹ ਉਚਾਈਆਂ ਨੀ ਛੂ ਸਕਦਾ।
1: ਕਿਆ ਬਾਤ।
0: ਤੇ ਇਹ ਗੱਲ ਪੱਲੇ ਬੰਨ ਲਾ, ਕਿਤੇ ਕਿੰਨਾ ਹੀ ਹੁਨਰ ਕਿਉਂ ਨਾ ਹੋਵੇ, ਜਿਸ ਬੰਦੇ ਨੇ ਤਪਦੀ ਸੜਕ ਤੇ ਨੰਗੇ ਪੈਰਾਂ ਦਾ ਸਫ਼ਰ ਨਹੀਂ ਕੀਤਾ,
1: ਵਾਹ ਵਾਹ,
0: ਉਹਦੇ ਵਾਸਤੇ ਮੰਜ਼ਿਲ ਨਹੀਂ ਬਣੀ,
1: ਪਤਾ ਹੀ ਨਹੀਂ
0: ਉਹਨੂੰ, ਪਤਾ ਹੀ ਨਹੀਂ
1: ਜੀ ਜੀ ਜੀ।
0: ਸੋ ਮੈਂ ਸੋਚਣਾ ਕਿੰਨੇ ਸਾਲ, ਚਲੋ ਉਹ ਗੱਲ ਹੋਈ, ਉਹ ਵਕਤ ਨਿਕਲ ਗਿਆ, ਕਿੰਨੇ ਪ੍ਰਾਈਵੇਟ ਚੈਨਲਸ ਆ ਗਏ
1: ਜੀ।
0: ਮੈਂ ਕਈ ਵਾਰੀ ਇਸ ਗੱਲ ਬਾਰੇ ਸੋਚਣਾ ਵੀ ਇਹ ਮੁੜਕੇ ਨੂੰ ਇੰਨੀ ਤਰਜੀਹ ਕਿਉਂ ਦਿੰਦੇ ਸੀ, ਮੁੜਕਾ ਐਡੀ ਕੀ ਚੀਜ਼ ਹੈ
1: ਜੀ।
0: ਹੁਣ ਮੈਨੂੰ ਸਮਝ ਆਉਂਦੀ ਹੈ ਕਿ ਉਹ ਫਲੈਸ਼ ਇਨ ਦ ਪੈਨ ਆਰਟਿਸਟ ਹੁੰਦੇ ਆ
1: ਜੀ,
0: ਆਉਂਦੇ ਆ ਚਲੇ ਜਾਂਦੇ
1: ਜੀ ਜੀ।
0: ਤੁਸੀਂ ਵੀਰ ਜੀ ਕਿੰਨੇ ਯੁੱਗ ਹੰਡਾਏ ਹੈ
1: ਜੀ,
0: ਤੁਸੀਂ ਉਹ ਦੇਖੇ ਹੈ ਜਿਹੜੇ ਕਿ ਬਾਬੇ ਬੋੜ ਹੋਏ ਨੇ
1: ਜੀ ਜੀ,
0: ਸਾਹਿਤ ਦੇ
1: ਜੀ ਜੀ ਜੀ।
0: ਤੁਸੀਂ ਉਹ ਦੇਖੇ ਜਿਹੜੇ ਇੰਸਟੈਂਟ ਬਣੇ ਆ ਸਟਾਰ
1: ਜੀ, ਬਿਲਕੁਲ।
0: ਤੇ ਇਸ

0: ਸਾਰੇ ਦੇ ਵਿੱਚ ਤੁਸੀਂ ਤੁਹਾਡੀ ਇੱਕ ਰੈਲੇਵੈਂਸ ਹੈ ਜਿਹੜੀ ਬੜੀ ਬਰਕਰਾਰ ਰਹੀ ਹੈ
1: ਜੀ ਜੀ
0: ਔਰ ਤੁਹਾਡੀਆਂ ਗੱਲਾਂ ਵਿੱਚੋਂ
1: ਜੀ
0: ਦੇਖੋ ਮੈਂ ਕਈ ਵਾਰੀ ਦੇਖਦੀ ਹਾਂ ਜਿਹੜੇ ਮੈਂ ਨਵੇਂ ਬੱਚੇ ਦੇਖਦੀ ਹਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਵੱਡੇ ਸਾਹਿਤਕਾਰਾਂ ਨਾਲ ਵਾਕਫੀਅਤ ਨਹੀਂ ਹੋਣੀ
1: ਜੀ
0: ਪਰ ਤੁਹਾਡੇ ਨਾਮ ਦੇ ਨਾਲ ਤਕਰੀਬਨ ਸਾਰਿਆਂ ਨੂੰ ਹੀ ਵਾਕਫੀਅਤ ਹੈ ਸਾਰੇ ਸਮਝਦੇ ਹੈ ਉਹ ਜਿਹੜੀ ਬਣਦੀ ਇੱਜ਼ਤ ਹੈ ਉਹ ਸਾਰੇ ਖੁਸ਼ੀ ਨਾ ਦਿੰਦੇ ਤੁਹਾਨੂੰ ਇਸ ਗੱਲ ਦਾ ਫਕਰ ਤਾਂ ਮਹਿਸੂਸ ਹੁੰਦਾ ਹੀ ਹੋਣਾ
1: ਜੀ ਭਾਜੀ ਫਿਰ ਅਗੇਨ ਫਿਰ ਸਲੂਟ ਉਹਨਾਂ ਨੂੰ ਬਾਬਿਆਂ ਨੂੰ ਕਰਨਾ ਪੈਂਦਾ ਜਿਹਨਾਂ ਦਾ ਜ਼ਿਕਰ ਕਰਦੇ ਆ ਉਹਨਾਂ ਚ ਤੀਰ ਸਾਹਿਬ ਵੀ ਆ ਜਾਂਦੇ ਆ ਮੈਂ ਵਾਰਤਕ ਨਹੀਂ ਕਦੇ ਲਿਖੀ ਪਰ ਮੈਨੂੰ ਲੱਗਦਾ ਮੇਰੇ ਵਾਰਤਕ ਤਾਂ ਅੰਦਰ ਟਰੈਵਲ ਕਰਦੀ ਹੈ ਰੋਜ਼ ਮੈਂ ਵਾਰਤਕ ਪੜ੍ਹੀ ਬਹੁਤ ਹੈ ਸਰ ਨਾਨਕ ਸਿੰਘ ਨੂੰ ਕਮਲ ਸਾਹਿਬ ਨੂੰ ਗਾਰਗੀ ਸਾਹਿਬ ਨੂੰ ਸਤਿਆਰਥੀ ਸਾਹਿਬ ਨੂੰ ਹਨਾ ਜੀ ਇੰਨਾ ਪੜ੍ਹਿਆ ਮੰਟੋ ਨੂੰ ਕ੍ਰਿਸ਼ਨ ਚੰਦਰ ਨੂੰ ਰਜਿੰਦਰ ਸਿੰਘ ਬੇਦੀ ਉਹਨਾਂ ਨੂੰ ਹਨਾ ਜੀ ਜਿੰਨੀਆਂ ਉਹਨੀਆਂ ਟਰਾਂਸਲੇਟ ਹੋਈਆਂ ਪੰਜਾਬੀ ਚ ਕਹਾਣੀ ਤੇ ਮੈਂ ਕਮਾਲ ਮੰਨਦਾ ਪੈਂ ਜੀ ਸ਼ਾਇਦ ਮੈਨੂੰ ਲੱਗਦਾ ਕੋਈ ਇਹ ਚੀਜ਼ ਹੈਗੀ ਆ ਜਿਹੜੀ ਮੈਨੂੰ ਲਈ ਜਾਂਦੀ ਆ ਹੁਣ ਤੱਕ ਨਾ ਚਲੋ ਮੈਂ ਤਾਂ ਲੱਗਦਾ ਚੱਲ ਮਾੜਾ ਮੋਟਾ ਮੈਂ ਕਮਰਸ਼ੀਅਲੀ ਕੰਮ ਕਰਦਾ ਬਟ ਉਹਨਾਂ ਦਾ ਆਸ਼ੀਰਵਾਦ ਹੈ ਉਹਨਾਂ ਦੀ ਸੰਗਤ ਹੈ ਉਹਨਾਂ ਨੂੰ ਪੜ੍ਹਿਆ ਜਿਹੜਾ ਸ਼ਾਇਦ ਉਹਨਾਂ ਨਾਲ ਕੁਛ ਰਿਲੇਟ ਕਰਦੀਆਂ ਗੱਲਾਂ ਮੇਰੇ ਮੂੰਹੋਂ ਨਿਕਲਦੀਆਂ ਹੋਣਗੀਆਂ ਜਿਹੜੀਆਂ ਕੋਈ ਕਲਾ ਪ੍ਰੇਮੀਆਂ ਨੂੰ ਚੰਗੀਆਂ ਲੱਗਦੀਆਂ ਜਾਂ ਜਿਹੜੇ ਥੋੜੇ ਸਾਹਿਤ ਨਾਲ ਜੁੜੇ ਆ ਅਦਬ ਨਾਲ ਜੁੜੇ ਪੰਜਾਬੀ ਨਾਲ ਹਨਾ ਤੇ ਉਹ ਚੀਜ਼ਾਂ ਮੈਨੂੰ ਅੱਗੇ ਲਈ ਜਾਂਦੀਆਂ ਮਤਲਬ ਹੁਣ ਤੱਕ ਜਾਂ ਜਿੰਨਾ ਕੁ ਮੈਂ ਸਰਵਾਈਵ ਜੇ ਕਰੀ ਜਾਂਦਾ ਇਹ ਗੁਰੂ ਜੀ ਪਾਤਰ ਸਾਹਿਬ ਨੇ ਦੋ ਗੱਲਾਂ ਮੇਰੇ ਬਾਰੇ ਕਹੀ ਸੀ ਕੁਛ ਪਹਿਲਾਂ ਦੀ ਗੱਲ ਆ ਕਿ ਤੱਕ ਮਹਿਫਲ ਚ ਬੈਠੇ ਮੈਨੂੰ ਬਾਅਦ ਚ ਕਿਸੇ ਸੱਜਣ ਨੇ ਦੱਸੀ ਗੱਲ ਉਹ ਪਾਤਰ ਸਾਹਿਬ ਨੇ ਕਿਹਾ ਮੇਰਾ ਇੱਕ ਜ਼ਿਕਰ ਚੱਲਿਆ ਉਹ ਕਹਿੰਦੇ ਹਾਂ ਯਾਰ ਵੀ ਇਹ ਸਾਡੇ ਕਹਿੰਦੇ ਜਿਹੜਾ ਚੜ੍ਹਦਾ ਪੰਜਾਬ ਆ ਤੇ ਦੋ ਤਰ੍ਹਾਂ ਦਾ ਲਿਟਰੇਚਰ ਮਤਲਬ ਜਿਹੜਾ ਕਮਰਸ਼ੀਅਲ ਇੱਕ ਪਾਸੇ ਆ ਪਿਓਰ ਲਿਟਰੇਚਰ ਇੱਕ ਪਾਸੇ ਆ ਜਿਹੜੇ ਸਾਹਿਤਕਾਰ ਕੱਟੜੇ ਆ ਉਹ ਇਹਨਾਂ ਨੂੰ ਗਾਉਣ ਵਾਲਿਆਂ ਨੂੰ ਮਾਨਤਾ ਨਹੀਂ ਦਿੰਦੇ ਜਿਹੜੇ ਗਾਉਣ ਵਾਲੇ ਉਹ ਕਹਿੰਦੇ ਛੱਡੋ ਪਰ ਕਿਤਾਬਾਂ ਕਤੂਬਾਂ ਐਵੇਂ ਆ ਕੁਛ ਨਹੀਂ ਕਰਦੇ ਕਹਿੰਦੇ ਇਹ ਜਿਹੜਾ ਮੇਰਾ ਅਜ਼ੀਜ਼ ਆ ਤੇ ਵੀ ਮਹਿਸੂਸ ਕਰੀ ਕਹਿੰਦੇ ਮੈਨੂੰ ਇਦਾਂ ਲੱਗਦਾ ਇਹਦਾ ਇੱਕ ਸਿਰਾ ਕਮਰਸ਼ੀਅਲ ਬੰਦਿਆਂ ਨਾਲ ਜੁੜਿਆ ਆ ਦੂਜਾ ਸਿਰਾ ਇਹਦਾ ਸਾਹਿਤ ਨਾਲ ਜੁੜਿਆ ਵਾ ਇਹ ਵਿਚਾਲੇ ਛੋਟਾ ਜਿਹਾ ਪੁਲ ਬਣਿਆ ਹੋਇਆ ਤੋ ਮੈਨੂੰ ਲੱਗਾ ਵੀ ਮੈਨੂੰ ਯਾਰ ਪ੍ਰੈਜ਼ੀਡੈਂਟ ਅਵਾਰਡ ਮਿਲ ਗਿਆ ਗੁਰੂ ਜੀ ਦਾ ਇਹ ਕਹਿਣਾ ਹਨਾ ਫਿਰ ਇੱਕ ਵਾਰੀ ਕਿਤੇ ਗੱਲ ਕੁਛ ਸਾਲ ਪਹਿਲੇ ਆਸਟ੍ਰੇਲੀਆ ਮੈਂ ਬੜੀ ਵਾਰ ਜ਼ਿਕਰ ਕੀਤਾ ਇੰਟਰਵਿਊ ਚ ਉਹ ਕੋ ਮੇਰਾ ਮਿੱਤਰ ਉੱਥੇ ਬੈਠੇ ਸੀ ਮਹਿਫਲ ਬੈਠੀ ਤਾਂ ਗੁਰੂ ਜੀ ਪਾਤਰ ਸਾਹਿਬ ਦੀ ਕੋ ਮਹਿਫਲ ਸੀਗੀ ਤੇ ਬਾਅਦ ਚ ਕੁਛ ਚੁਣਿੰਦਾ ਲੋਕ ਬੈਠੇ ਸੀਗੇ ਉਹਨਾਂ ਨੇ ਕਿਸੇ ਸੱਜਣ ਮੇਰੇ ਬਾਰੇ ਪੁੱਛ ਲਿਆ ਉਹ ਕਹਿੰਦੇ ਜੀ ਝੂਠ ਮਾਰਦਾ ਜੇ ਸੱਚੀ ਤੁਹਾਡਾ ਸ਼ਗਿਰਦ ਹੈ ਜੇ ਉਹ ਹੱਸ ਪਿਆ ਗੁਰੂ ਜੀ ਕਹਿੰਦੇ ਹਾਂ ਯਾਰ ਮੇਰਾ ਅਜ਼ੀਜ਼ ਹੈ ਮੈਨੂੰ ਬੜੀ ਦੇਰ ਤੋਂ ਮਿਲਦਾ ਬੜਾ ਪਿਆਰਾ ਮੇਰਾ ਨਾ ਫਿਰ ਦੂਜੀ ਗੱਲ ਉਹਨੇ ਪੁੱਛੀ ਕਹਿੰਦਾ ਇਹ ਪਾਤਰ ਸਾਹਿਬ ਗੱਲ ਪੁੱਛਣੀ ਹੈ ਵੀ ਉਹ ਇੰਨੇ ਚਿਰ ਦਾ ਗਾਣੇ ਲਿਖਦਾ ਸੀ ਉਹਦੇ ਗਾਣੇ ਸੁਣੀ ਜਾਂਦੇ ਆ ਨਹੀਂ ਤਾਂ ਕਹਿੰਦੇ ਸਾਡੇ ਨਾਲ ਇੱਦਾਂ ਹੁੰਦਾ ਵੀ ਕੋਈ ਗੀਤਕਾਰ ਆਇਆ ਕਲਾਕਾਰ ਆਇਆ ਉਹਦੇ ਗਾਣੇ ਇੱਕ ਸਾਲ ਸੁਣ ਲੈ ਦੋ ਸਾਲ ਸੁਣ ਲੈ ਚਾਰ ਸਾਲ ਪੰਜ ਸਾਲ ਸੁਣ ਲੈ ਉਹ ਤੋਂ ਬਾਅਦ ਠੀਕ ਆ ਜਾ ਰਿਹਾ ਆਪਣੇ ਆਪ ਨੂੰ ਰਿਪੀਟ ਕਰੀ ਜਾਂਦਾ ਅਸੀਂ ਉਹਨੂੰ ਸੁਣਨ ਨੂੰ ਹਟ ਜਾਂਦੇ ਕਿਸੇ ਹੋਰ ਨੂੰ ਸੁਣਨ ਲੱਗ ਜਾਂਦੇ ਵੀ ਇਹਦੇ ਗਾਣੇ ਸਾਨੂੰ ਲਗਾਤਾਰ ਇੰਨੇ ਸਾਲਾਂ ਦੇ ਚੰਗੇ ਲੱਗੀ ਜਾਂਦੇ ਇਹਦਾ ਕੀ ਕਾਰਨ ਹੋ ਸਕਦਾ ਮਾੜੇ ਹੱਸੇ ਕਹਿੰਦੇ ਸੋਚ ਕੇ ਕਹਿੰਦੇ ਕਹਿੰਦੇ ਯਾਰ ਹੋਰ ਤਾਂ ਜ਼ਿਆਦਾ ਕੋਈ ਨੀ ਮੈਨੂੰ ਸਮਝ ਆਉਂਦਾ ਮੈਨੂੰ ਇਹ ਲੱਗਦਾ ਕਿ ਉਹਨੇ ਦੇਵੀ ਨੇ ਕਹਿੰਦੇ ਅੱਜ ਤਾਈ ਚੰਗੀਆਂ ਕਿਤਾਬਾਂ ਦਾ ਸਾਥ ਨਹੀਂ ਛੱਡਿਆ ਇਸ ਕਰਕੇ ਤੁਹਾਨੂੰ ਫਰੈਸ਼ ਲੱਗੀ ਜਾਂਦਾ ਉਹ ਚ ਤਾਜ਼ਗੀ ਬਰਕਰਾਰ ਹੈ ਤੇ ਮੇਰੇ ਮਿੱਤਰ ਦਾ ਫੋਨ ਆਇਆ ਕਹਿੰਦੇ ਯਾਰ ਇਹੀ ਗੱਲ ਆ ਮੈਂ ਕਿਹਾ ਜੇ ਉਹਨਾਂ ਨੇ ਕਹੀ ਇਹੀ ਹੋਣੀ ਸ਼ਾਇਦ ਮੇਰੇ ਮਨ ਚ ਸ਼ਰਧਾ ਹੀ ਇੰਨੀ ਆ ਸਤਿਕਾਰ ਹੀ ਇੰਨਾ ਇਹਨਾਂ ਲੋਕਾਂ ਦਾ ਚੰਗੀਆਂ ਕਿਤਾਬਾਂ ਦਾ ਮੈਂ ਚੁੰਮ ਕੇ ਮੱਥੇ ਨੂੰ ਲਾਉਣਾ ਯਾਰ ਇਹਨਾਂ ਨੇ ਮੇਰੀ ਤਾਂ ਜ਼ਿੰਦਗੀ ਮੈਨੂੰ ਬਹੁਤ ਕੁਛ ਦਿੱਤਾ ਹਾਂਜੀ ਸਾਰੀ ਤਰ੍ਹਾਂ ਦਾ ਤੇ ਮੈਂ ਇਹੀ ਨਵੀਂ ਪੀੜ੍ਹੀ ਨੂੰ ਜੇ ਕੋਈ ਮਿਲਣ ਆਉਂਦੇ ਲੜਕੇ ਯੰਗ ਹੈ ਨਾ ਉਹ ਕਹਿੰਦੇ ਬਾਜੀ ਕੋਈ ਦੱਸੋ ਬਾਜੀ ਦੱਸੋ ਮੈਂ ਯਾਰ ਕੁਛ ਨਹੀਂ ਮੈਂ ਤਾਂ ਵੀ ਜਿਸ ਚੀਜ਼ ਨੂੰ ਚੁਟਕੀ ਨਾਲ ਰਾਵਾਂ ਪੈਂਦਾ ਕਹਿੰਦਾ ਆਹ ਚੁਟਕੀ ਲੈ ਲਓ ਇੰਨਾ ਠੀਕ ਹੋ ਤੁਸੀਂ ਹਨਾ ਤੇ ਮੈਂ ਕਿਹਾ ਮੈਨੂੰ ਇਹ ਚੰਗਾ ਲੱਗਦਾ ਵੀ ਲਿਟਰੇਚਰ ਚੰਗੀਆਂ ਕਿਤਾਬਾਂ ਨਾਲ ਜੋੜੋ ਚੰਗਾ ਸਾਹਿਤ ਪੜ੍ਹੋ ਤੁਹਾਨੂੰ ਜ਼ਿੰਦਗੀ ਦਾ ਬਹੁਤ ਕੁਛ ਤੁਹਾਡਾ ਜਿਹੜਾ ਰੋਸ਼ਨ ਹੋ ਜਾਂਦਾ ਤੁਹਾਡਾ ਪੰਧ ਰੋਸ਼ਨ ਹੋ ਜਾਂਦਾ ਤੁਹਾਡਾ ਜ਼ਿਹਨ ਰੋਸ਼ਨ ਹੋ ਜਾਂਦਾ
0: ਕੁਛ ਦਹਾਕਿਆਂ ਤੋਂ ਵੀਰ ਜੀ ਤੁਸੀਂ ਵੀ ਕੈਨੇਡਾ ਨੂੰ ਘਰ ਬਣਾਇਆ ਹੋਇਆ ਹਨਾ
1: ਜੀ
0: ਤੇ ਬਹੁਤ ਸਾਰਾ ਪੰਜਾਬ ਖਾਲੀ ਕਰਤਾ ਕੈਨੇਡਾ ਨੇ
1: ਜੀ
0: ਚਲੋ ਕੁਛ ਗੱਲਾਂ ਚੰਗੀਆਂ ਵੀ ਹੋਈਆਂ ਪੰਜਾਬ ਦੀ ਜਿਹੜੀ ਪੰਜਾਬੀ ਇੰਡਸਟਰੀ ਖਾਸ ਤੌਰ ਤੇ ਬੇਹੋਸ਼ ਪਈ ਸੀ ਉਹ ਡਾਲਰਾਂ ਨੇ ਮੁੜ ਸਜੀਵ ਕੀਤੀ ਹੈ ਰੁਪਈਆਂ ਤੋਂ ਨਹੀਂ ਸਰਿਆ
1: ਜੀ
0: ਪਰ ਹੁਣ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਭਵਿੱਖ ਤੁਹਾਨੂੰ ਦਿਸਦਾ ਹੈ ਵੀ ਸਾਡੇ ਮੁੰਡੇ ਇੱਥੇ ਮੁੜ ਆਉਣਗੇ ਕੁਛ ਬਣ ਜਾਊਗਾ ਕਿ ਤੁਹਾਨੂੰ ਕਿਹੋ ਜਿਹਾ ਫਿਕਰ ਹੈ ਪੰਜਾਬ ਦੇ ਭਵਿੱਖ ਨੂੰ ਲੈ ਕੇ
1: ਹੈ ਤਾਂ ਹਜ਼ਾਰਾਂ ਮਸਲੇ ਜਿਹੜੇ ਮੂੰਹ ਅੱਡੀ ਖੜੇ ਆ ਨਾ ਜੀ ਕਿਉਂ ਮੈਂ ਸ਼ਾਇਦ ਮੈਂ ਸਮਝ ਨਹੀਂ ਮੈਂ ਇੰਨੇ ਜੋਗਾ ਮੈਂ ਉਹਦੇ ਬਾਰੇ ਕੁਛ ਬੋਲ ਸਕਾਂ ਜਾਂ ਦੱਸ ਸਕਾਂ ਜਿਹੜੀ ਚੀਜ਼ਾਂ ਸਾਨੂੰ ਫਿਕਰ ਕਰਦੀਆਂ ਸਤਾਉਂਦੀਆਂ ਡਰਾਉਂਦੀਆਂ ਵੀ ਆਉਣ ਵਾਲੇ ਸਮੇਂ ਯਾਰ ਆਹ ਵੀ ਹੋਣਾ ਚਾਹੀਦਾ ਤੇ ਪਾਣੀ ਵੀ ਬਚਾਏ ਜਾਣੇ ਚਾਹੀਦੇ ਹਵਾ ਪਾਣੀ ਬਚਣੇ ਚਾਹੀਦੇ ਆ ਜੀ ਆਹ ਜੇ ਕੁਛ ਕੁਛ ਤਰ੍ਹਾਂ ਇੰਸੀਡੈਂਟਸ ਇਸ ਤਰ੍ਹਾਂ ਦੇ ਹੁੰਦੇ ਘਟਨਾਵਾਂ ਯਾਰ ਨਹੀਂ ਹੋਣੀਆਂ ਚਾਹੀਦੀਆਂ ਖੌਫ ਨਹੀਂ ਲੋਕਾਂ ਦੇ ਮਨਾਂ 'ਚ ਆਉਣਾ ਚਾਹੀਦਾ ਵੀ ਬੰਦਾ ਡਰ ਕੇ ਜੀ ਰਿਹਾ ਜੇ ਹਨਾ ਜੀ ਤੇ ਕੁਛ ਇਸ ਤਰ੍ਹਾਂ ਦਾ ਮਾਹੌਲ ਹੈ ਉਹਦਾ ਵੀ ਫਿਕਰ ਹੁੰਦਾ ਹਨਾ ਜੀ, ਤੇ ਬੇਰੁਜ਼ਗਾਰੀ ਦਾ ਮਸਲਾ ਤਾਂ ਪੂਰੇ ਹੁਣ ਤਾਂ ਦੁਨੀਆਂ ਚ ਹੋ ਗਿਆ ਹੈ, ਜਿੱਥੇ ਉਹਨਾਂ ਮੁਲਕਾਂ ਦੀ ਵੀ ਗੱਲ ਕਰਦੇ ਹੋ ਅੱਜ ਕੱਲ ਸਿਖਰ ਤੇ ਹੈ ਜੀ ਜਿਹੜਾ ਉੱਥੇ ਉਹ ਹੈਗਾ ਆਪਣਾ

0: ਸਟ੍ਰੈਸ ਲੈਵਲ ਕਿ ਕੰਮਾਂ ਦਾ ਜਿਹੜਾ ਮਤਲਬ ਉਹਨਾਂ ਚੀਜ਼ ਉਹ ਹੈ ਨਹੀਂ ਮਤਲਬ ਨਾ ਉਹ ਸਾਡਾ ਚਲੋ ਉੱਥੇ ਤਾਂ ਕਈ ਵਾਰ ਸਰਕਾਰਾਂ ਸਰਵਾਈਵ ਕਰ ਵੀ ਜਾਂਦੀਆਂ ਇੱਕ ਵਾਰ ਰਹਿੰਦਾ ਥੋੜਾ ਜਿਹਾ ਮਤਲਬ ਡਾਊਨਫਾਲ ਆਉਂਦਾ ਕੰਮ ਫਿਰ ਥੋੜੇ ਜਿਹਾ ਕਰ ਜਾਂਦੇ ਆ ਫਿਰ ਲੋਕਾਂ ਨੂੰ ਦੁਬਾਰਾ ਕੰਮ ਮਿਲਣ ਲੱਗ ਜਾਂਦੇ ਹਨ ਤੇ ਬਾਕੀ ਤਾਂ ਇਹ ਅਸੀਂ ਕੋਸ਼ਿਸ਼ ਅਸੀਂ ਆਪਣੇ ਨੂੰ ਜਿੰਨਾ ਕੁ ਵੀ ਕਰ ਸਕਦੇ ਹਾਂ ਜੇ ਆਪਣੇ ਪੰਜਾਬੀ ਆਦਮ ਨਾਲ ਜੁੜੇ ਗਾਣੇ ਜਾਂ ਜੋ ਕਲਾ ਕਲਾਮ ਪੇਸ਼ ਕੀਤੇ ਜਾਣ ਲਿਖੇ ਜਾਣ ਗਾਏ ਜਾਣ ਹਨਾ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਜੀ ਤੇ ਬਾਕੀ ਚੀਜ਼ਾਂ ਦਾ ਕੋਈ ਸਮੇਂ ਤੇ ਵੀ ਲੱਗਦਾ ਪਿਆ ਆਉਣਾ ਸਮੇਂ ਚ ਚੰਗੇ ਦੀ ਉਡੀਕ ਰੱਖਣੀ ਚਾਹੀਦੀ ਆ ਉਮੀਦ ਰੱਖੀਏ
1: ਨਹੀਂ ਸੱਭਿਆਚਾਰਕ ਭਵਿੱਖ ਤਾਂ ਚਲੋ ਸਾਂਭਿਆ ਜਾ ਸਕਦਾ ਨਾ ਸੱਭਿਆਚਾਰ ਸਾਡਾ ਸਟਰੋਂਗ ਹੈ ਸ਼ਾਇਦ ਉਹਦੇ ਚ ਆਮਦਨ ਦਾ ਜ਼ਰੀਆ ਵੀ ਲੋਕਾਂ ਨੇ ਲੱਭ ਲਿਆ
0: ਜੀ
1: ਪਰ ਜਿਹੜਾ ਇੱਕ ਸਿਆਸੀ ਭਵਿੱਖ ਹੈ ਜਿਹੜਾ ਇੱਕ ਸਮਾਜਿਕ ਭਵਿੱਖ ਹੈ ਜਿਹੜਾ ਇੱਕ ਆਰਥਿਕ ਭਵਿੱਖ ਹੈ ਉਹ ਦਿਨ ਬ ਦਿਨ ਕਿਉਂ ਲੋਕਾਂ ਦੇ ਮਨਾਂ ਦੇ ਵਿੱਚ ਡਾਵਾਂਡੋਲ ਹੋ ਮਨ ਡਾਵਾਂਡੋਲ ਹੋਏ ਹੋਏ ਨੇ ਇਸ ਫਿਕਰ ਦੇ ਨਾਲ ਵੀ ਹੁਣ ਸਾਡੇ ਕੋਲੇ ਹੋਰ ਉਮੀਦ ਕਰਨ ਨੂੰ ਕੀ ਹੈ ਅੱਗੇ ਦੇਖੋ ਜਿੱਥੋਂ ਤੱਕ ਇੱਕ ਆਮ ਜਿਹੀ ਸਮਝ ਬੂਝ ਜੇ ਮੈਂ ਆਪਣੀ ਕਰਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਰੁਜ਼ਗਾਰ ਜਿਹੜੇ ਹੈ ਉਹ ਲੱਭਣੇ ਨਹੀਂ ਉਹ ਕ੍ਰੀਏਟ ਕਰਨੇ ਪੈਣੇ
0: ਜੀ ਬਿਲਕੁਲ
1: ਘਰਾਂ ਦੇ ਵਿੱਚ ਕੰਮ ਕਰਨ ਦਾ ਰਿਵਾਜ ਹੀ ਮੁੱਕ ਗਿਆ
0: ਜੀ ਬਿਲਕੁਲ ਵਰਕ ਕਲਚਰ ਜਿਹੜਾ ਉਹਨਾਂ ਮੁਲਕਾਂ ਚ ਬਹੁਤ ਆ ਪਹਿਲਾਂ ਤੋਂ
1: ਉਹਨਾਂ ਮੁਲਕਾਂ ਦੇ ਵਿੱਚ ਜੇ ਹੋਰ ਨੇ ਅੱਜ ਬੰਦੇ ਦਾ ਵੀਕਐਂਡ ਆਫ ਹੈ ਤੇ ਉਹਨੇ ਘਾਈ ਕੱਟ ਲੈਣਾ
0: ਬਿਲਕੁਲ ਆਪਣੇ ਘਰ ਦੇ ਕੰਮ ਆਪ ਕਰ ਲੈਣੇ
1: ਘਰ ਦੇ ਕੰਮ ਆਪ ਕਰ ਲੈਣੇ ਇੱਥੇ ਖੇਤ ਵੀ ਅਸੀਂ ਹਵਾਲੇ ਕੀਤੇ ਹੋਏ ਹੈ
0: ਜੀ ਜੀ ਬਿਲਕੁਲ
1: ਤੇ ਕੋਈ ਕੰਮ ਕਰਕੇ ਰਾਜ਼ੀ ਨਹੀਂ
0: ਜੀ ਜੀ
1: ਇੱਕ ਇਹ ਗੱਲ ਹੈ ਦੂਜਾ ਜਿਹੜਾ ਤੁਹਾਨੂੰ ਨਹੀਂ ਲੱਗਦਾ ਇਹ ਗੀਤਾਂ ਨੇ ਜਿਹੜਾ ਟੋਰ ਟੱਪਾ
0: ਜੀ
1: ਜਵਾਨ ਪੀੜ੍ਹੀ ਦੇ ਮਨਾਂ ਦੇ ਵਿੱਚ ਭਰ ਦਿੱਤਾ
0: ਜੀ
1: ਉਹਦੇ ਨਾਲ ਉਹ ਟੁੱਟ ਗਏ ਅਸਲੀਅਤ ਤੋਂ
0: ਹਾਂਜੀ ਬਿਲਕੁਲ ਅਸੀਂ ਜਿਹੜੇ ਸ਼ੁਰੂ ਤੋਂ ਇਹਨਾਂ ਦੀ ਗੱਲ ਕਰਦੇ ਹਾਂ ਜੀ ਮਹਾਨ ਲੇਖਕਾਂ ਦੀ ਵੱਡੇ ਸ਼ਾਇਰਾਂ ਦੀ ਅਦੀਬਾਂ ਦੀ ਫਨਕਾਰਾਂ ਦੀ ਉਹਦਾ ਇਹ ਵੀ ਉਹਨਾਂ ਦੇ ਕਲਾਮ ਪੜ੍ਹ ਲਓ ਉਹਨੇ ਕਿਤਾਬਾਂ 'ਚ ਲਿਖੇ ਕਲਾਮ ਪੜ੍ਹ ਲਓ ਜਾਂ ਰਿਕਾਰਡਿੰਗ ਸੁਣ ਲਓ ਜਿਹੜੇ ਉਹ ਗੀਤ ਮਤਲਬ ਅਸਰ ਸਿੰਘ ਮਸਤਾਨਾ ਉਹਨਾਂ ਦੇ ਯਮਲਾ ਜੀ ਦੇ ਜਿਹੜੇ ਜਿੰਨੇ ਕੁ ਵੀ ਉਸ ਆਰਟਿਸਟ ਕੈਸੇ ਕੈਸੇ ਆਏ ਹਨ ਤੇ ਉਹ ਧਰਾਤਲ ਜ਼ਿੰਦਗੀ ਦਾ ਅਸਲ ਹਕੀਕਤ ਯਥਾਰਥ ਪੇਸ਼ ਕਰਦੇ ਸੀ ਹਨਾ ਤੇ ਢਾਡੀ ਰੰਗ ਦੇਖ ਲਈ ਹੈ ਕਵੀਸ਼ਰੀ ਵਾਰਾਂ ਦੇਖ ਲਈ ਹਨਾ ਤੇ ਉਹਨਾਂ ਲਈ ਇੱਕ ਇੰਸਪੀਰੇਸ਼ਨ ਮਿਲਦੀ ਹੈ ਹਨਾ ਪ੍ਰੇਰਣਾ ਮਿਲਦੀ ਤੇ ਹੁਣ ਜਿਹੜੇ ਜੇ ਗਾਣੇ ਮਤਲਬ ਅਸੀਂ ਇੱਦਾਂ ਦੇ ਲਿਖਦੇ ਹਾਂ ਜਾਂ ਗਾਉਂਦੇ ਹਾਂ ਜਿਹਦਾ ਕੋਈ ਮਤਲਬ ਨਹੀਂ ਹੈਗਾ ਹਵਾ 'ਚ ਆ ਸਾਰੀ ਗੱਲ ਹਨਾ ਜੀ ਤੇ ਉਹ ਫਿਰ ਜਿਹੜੀ ਯੰਗ ਪੀੜ੍ਹੀ ਹੈ ਜਿਹੜੇ ਬਹੁਤ ਕੱਚੀ ਉਮਰ ਦੇ ਆ ਉਹਨਾਂ ਨੂੰ ਸ਼ਾਇਦ ਲੱਗਦਾ ਵੀ ਇਹ ਅਸਲੀਅਤ ਆ ਤੇ ਜਦਕਿ ਉਹ ਵਰਕਆਊਟ ਤੱਕ ਹੁੰਦਾ ਨਹੀਂ ਕਿਤੇ ਹਨਾ ਐਗਜ਼ਿਸਟ ਤਾਂ ਕਰਦਾ ਨਹੀਂ ਉਹ ਚੀਜ਼ਾਂ ਉਹ ਤਾਂ ਸਾਨੂੰ ਬਚਣਾ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਆਰਟਿਸਟਾਂ ਨੂੰ ਵੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਜਿਹੜੀ ਚੀਜ਼ ਦਾ ਸਾਡਾ ਸੰਬੰਧ ਹੀ ਹੈ ਨਹੀਂ ਸਾਡੀ ਜ਼ਿੰਦਗੀ ਨਾਲ ਸਾਡੀ ਰੋਜ਼ਮਰਾ ਜ਼ਿੰਦਗੀ ਨਾਲ ਸਾਡੇ ਰਿਸ਼ਤਿਆਂ ਨਾਲ ਸਾਡੇ ਜੋ ਵੀ ਜ਼ਿੰਦਗੀ ਦੇ ਸਾਡੇ ਮਸਲੇ ਆ ਜੋ ਸਾਨੂੰ ਚੁਣੌਤੀਆਂ ਹੈ ਹਨਾ ਉਹਨਾਂ ਨੂੰ ਕੋਈ ਉਹ ਫੇਸ ਨਹੀਂ ਕਰਦੇ ਉਹ ਕਲਾਮ ਫਿਰ ਉਹਨਾਂ ਦਾ ਤਾਂ ਮਤਲਬ ਜਾਂ ਸਾਨੂੰ ਦੂਜੇ ਪਾਸੇ ਲਿਜਾਂਦੇ ਹਵਾਈ ਕਿਲੇ ਬਣਾਏ ਜਾਂਦੇ ਆ ਜਿਹੜੇ ਕਿ ਹੈ ਨਹੀਂ ਕਿਤੇ ਵੀ ਉਹਨਾਂ ਚ ਅਸੀਂ ਸੋਚੀ ਜਾਂਦੇ ਵੀ ਵਾਹ ਵਾਹ ਵਾਹ ਕਿਆ ਬਾਤ ਹੈ
1: ਇਸ ਯੁੱਗ ਚ ਰਾਂਝਾ ਨਹੀਂ ਸੀ ਹੋਣਾ ਕਿਉਂਕਿ ਰਾਂਝੇ ਨੇ ਤਾਂ ਮੱਝੀਆਂ ਚਰਾਈਆਂ ਸੀ ਇਸ ਯੁੱਗ ਦੇ ਵਿੱਚ ਤਾਂ
0: ਕੈਲਕੂਲੇਟਿਵ ਹੈ ਸਾਰੇ ਮੈਨੂੰ ਇਹ ਤਾਂ ਮੈਨੂੰ ਕੀ ਫਾਇਦਾ ਇਹਦਾ
1: ਇਸ ਯੁੱਗ ਚ ਤਾਂ ਕਿਸੇ ਨੂੰ ਮੱਝੀਆਂ ਚਰਾਉਣੀਆਂ ਆਉਣੀਆਂ ਹੀ ਨਹੀਂ ਸੀ
0: ਜੀ ਜੀ
1: ਘਰਾਂ ਦੇ ਵਿੱਚ ਕਰਕੇ ਹੀ ਨਹੀਂ ਵੇਖਿਆ ਪਰ ਇਸ ਗੱਲ ਤੋਂ ਇਲਾਵਾ ਜਿਹੜੇ ਗੀਤ ਹੈ ਦੇਖੋ ਇੱਕ ਯੁੱਗ ਸੀ ਫਿਲਮਾਂ ਦਾ ਵੀ ਗੀਤਾਂ ਦਾ ਵੀ ਸ਼ਾਇਰੀ ਦਾ ਵੀ ਨਾ ਉਹ ਸਿਰਫ ਇੱਕ ਮੁਹੱਬਤ ਨਾਮਾ ਹੀ ਹੁੰਦਾ ਸੀ
0: ਜੀ ਜੀ ਬਿਲਕੁਲ
1: ਹੁਣ ਜ਼ਿੰਦਗੀ ਦੇ ਹੋਰ ਇੰਨੇ ਮਸਲੇ ਨੇ
0: ਜੀ ਜੀ
1: ਹੁਣ ਜ਼ਿੰਦਗੀ ਨੂੰ ਨਸ਼ਾਉਣ ਦੇ ਬਹਾਨੇ ਵੀ ਹੋਰ ਇੰਨੇ ਜ਼ਿਆਦਾ ਲੱਭ ਗਏ ਲੋਕਾਂ ਨੂੰ
0: ਜੀ ਜੀ
1: ਹੁਣ ਵੀ ਮੁਹੱਬਤ ਜਿਉਂਦੀ ਹੈ ਗੀਤਾਂ ਦੇ ਵਿੱਚ
0: ਹਾਂਜੀ ਇਹ ਮਨਾਂ ਚ ਸ਼ਾਇਦ ਮੈਨੂੰ ਲੱਗਦਾ ਹੋਰ ਮਸਲੇ ਭਾਰੂ ਬਹੁਤ ਹੋ ਗਿਆ ਇਨਸਾਨ ਦੀ ਸੋਚ ਤੇ ਜ਼ਿੰਦਗੀ ਦੇ ਉਹਨੂੰ ਮਤਲਬ ਨਾ ਉਹਨੂੰ ਜਿੱਦਾਂ ਹੁਜਕਾ ਆਉਂਦਾ ਨਾ ਹਿੱਲ ਜਾਂਦੀ ਤੁਹਾਡੀ ਗੱਡੀ ਜਾਂਦੇ ਟਰੈਕ ਤੋਂ ਨਾ ਸੜਕ ਉਸ ਤਰ੍ਹਾਂ ਦੀ ਉੱਚੀ ਨਹੀਂ ਜਾਂ ਹੁਜਕਿਆਂ ਵਾਲੀ ਹੈ ਨਾ ਤੇ ਉਹ ਚੀਜ਼ ਸਾਨੂੰ ਹਿਲਾ ਦਿੰਦੀ ਆ ਤੇ ਇਹ ਵੀ ਤਾਂ ਖੈਰ ਹੁਣ ਜਿਹੜੇ ਹੁਣ ਮਸਲੇ ਦਰਪੇਸ਼ ਅੱਜ ਤੋਂ 40-50 ਸਾਲ ਪਹਿਲਾਂ ਨਹੀਂ ਸੀਗੇ ਜਾਂ ਉਸ ਤਰੀਕੇ ਨਾਲ ਲੋਕੀ ਜਿਸ ਨਸ਼ੇ ਦੇ ਤਰ੍ਹਾਂ ਹੁਣ ਸੋਚਦੇ ਆ ਜਾਂ ਉਦੋਂ ਸਬਰ ਸ਼ੁਕਰ ਵਾਲੇ ਵੀ ਲੋਕਾਂ ਨੂੰ ਚੱਲ ਠੀਕ ਆ ਕੋਈ ਨੀ ਰੋਟੀ ਖਾਣ ਜੋਗੀ ਹੈਗੀ ਯਾਰ ਹੈਗਾ ਕੋਈ ਨੀ ਚੱਲੀ ਜਾਂਦਾ ਜ਼ਿੰਦਗੀ ਦੀਆਂ ਦੌੜਾਂ ਲੋੜਾਂ ਨਹੀਂ ਸੀਗੀਆਂ ਹੁਣ ਉਹ ਵੱਧ ਗਈਆਂ ਉਹਨੇ ਸ਼ਾਇਦ ਉਹ ਸੱਭਿਆਚਾਰਕ ਤੌਰ ਤੇ ਵੀ ਉਹਨੇ ਉਹਨੂੰ ਪ੍ਰਭਾਵਿਤ ਕੀਤਾ ਮੈਨੂੰ ਲੱਗਦਾ ਨਾ ਤੇ ਇਸ ਕਰਕੇ ਉਹ ਚੀਜ਼ਾਂ ਫਿਰ ਬੰਦੇ ਜਾਂ ਫਿਰ ਜਿਹੜੇ ਕੋਈ ਵਿਚਾਰੇ ਹੋ ਜਾਂਦੇ ਨੈਗੇਟਿਵ ਸੋਚਣ ਲੱਗਦੇ ਉਹ ਦੂਜੇ ਪਾਸੇ ਨੂੰ ਚੱਲ ਜਾਂਦੇ ਕੋਈ ਨਸ਼ਿਆਂ ਵਾਲੇ ਪਾਸੇ ਤੁਰ ਗਿਆ ਜਾਂ ਉਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ ਉਦਾਂ ਦੇ ਗਾਣੇ ਆ

0: ਦਿਮਾਗ ਪੇ ਪਿਆ ਹੋਵੇ ਬਹੁਤ ਵਧੀਆ ਗੱਲ
1: ਅੱਛਾ ਜਦੋਂ ਰੋਟੀ ਖਾਣ ਜੋਗਾ ਬੰਦਾ ਰਿਹਾ ਨੀ ਫਿਰ ਨਸ਼ਿਆਂ ਜੋਗੇ ਪੈਸੇ ਕਿੱਥੋਂ ਜੋੜਨ ਲੱਗ ਗਏ
0: ਇਹ ਵੀ ਇੱਕ ਮਸਲਾ ਹੈ ਜੀ ਵੱਡਾ ਮਤਲਬ ਹੁਣ ਤਾਂ ਇਹਨਾਂ ਨਸ਼ਿਆਂ ਨੇ ਤਾਂ ਮਤਲਬ ਕਹਿਣ ਦੀ ਹੱਦ ਹੀ ਟੱਪ ਗਈ ਜਿਹੜੇ ਮਤਲਬ ਸਿੰਥੈਟਿਕ ਨਸ਼ੇ ਆ ਗਏ ਨੇ ਕਿੰਨਾ ਨੁਕਸਾਨ ਕਰਤਾ ਕਿੰਨੀ ਜਵਾਨੀ ਚਲੀ ਗਈ ਕਿੰਨੇ ਲੋਕ ਚਲ ਗਏ ਹਨਾ ਘਰਾਂ ਦੇ ਘਰ ਖਾਲੀ ਹੋ ਗਏ ਤੇ ਚਿਰਾਗ ਬੁੱਝ ਗਏ ਘਰਾਂ ਦੇ ਹਨਾ ਇਕੱਲੇ ਇਕੱਲੇ ਵੀ ਤੇ ਉਹ ਸਮਝ ਤੋਂ ਬਾਹਰ ਹੀ ਗੱਲ ਹੈ ਜੇ ਹਿਊਮਨ ਸਾਈਕੀ ਹੈ ਜਾਂ ਆਪਾਂ ਕੀ ਮਨੋਵਿਗਿਆਨਿਕ ਪੱਖ ਹੈ ਵੀ ਜਿਹੜੇ ਨਸ਼ੇ ਪਹਿਲਾਂ ਵੀ ਚੱਲਦੇ ਸੀ ਦਾਰੂ ਦੱਪਾ ਹੁੰਦਾ ਸੀ ਮਾੜਾ ਮੋਟਾ ਜਿਵੇਂ ਕਿ ਪੋਸਟ ਜਾਂ ਅਫੀਮ ਸੇਵਨਾਮ ਪਿੰਡਾਂ ਚ ਲੋਕੀ ਕਰਦੇ ਸੀਗੇ ਅਸੀਂ ਦੇਖਿਆ ਨਾ ਪਰ ਉਹਨਾਂ ਦਾ ਕਦੇ ਸਿਹਤ ਨੂੰ ਐਡਾ ਨੁਕਸਾਨ ਨਹੀਂ ਸੀ ਦੇਖਿਆ ਉਹ ਸਾਰੇ ਬੰਦੇ ਉਹ ਚੰਗੀ ਉਮਰ ਭੋਗ ਕੇ ਗਏ ਨਸ਼ਾ ਪੱਤਾ ਕਰਨ ਵਾਲੇ ਕਿਉਂਕਿ ਉੱਦਾਂ ਹੱਥੀ ਕੰਮ ਕਰਨਾ ਹੋਰ ਵੈਲ ਐਬ ਨਹੀਂ ਸੀਗਾ ਹੋਰ ਖਰਚੇ ਨਹੀਂ ਸੀਗੇ ਹਨਾ ਜੀ ਤਾਂ ਉਹ ਮੈਨੂੰ ਲੱਗਦਾ ਵੀ ਉਹ ਨਸ਼ੇ ਨੇ ਐਡਾ ਕੋਈ ਨੁਕਸਾਨ ਨਹੀਂ ਜੀ ਕੀਤਾ ਸਿਹਤਾਂ ਵੀ ਬੰਦਿਆਂ ਠੀਕ ਰਹਿੰਦੀਆਂ ਸੀਗੀਆਂ ਜਿੰਨੇ ਕੰਮ ਲਈ ਪੁਰਾਣੇ ਵੇਲੇ ਪਿੰਡ ਦੇਖੋ ਸਾਰੇ ਐਨ ਟਣਕਦੇ ਹੀ ਹੁੰਦੇ ਸੀਗੇ
1: ਹਨਾ ਜੀ
0: ਤੇ ਅੱਜ ਦੂਸਰੇ ਨਸ਼ੇ ਆ ਗਏ ਤਾਂ ਉਹ ਮਾੜਾ ਮੋਟਾ ਭੁੱਸ ਜਿਹੜਾ ਸੀ ਸ਼ਾਇਦ ਉਹ ਹਿਊਮਨ ਬੋਡੀ ਦੀ ਜਾਂ ਕਦੇ ਮਨ ਦਾ ਇੱਕ ਲੋੜ ਉਹ ਪੂਰਾ ਕਰ ਲੈਂਦੇ ਸੀਗੇ ਹੁਣ ਉਹ ਚੀਜ਼ਾਂ ਹੋਰ ਤਰ੍ਹਾਂ ਦੇ ਨਸ਼ੇ ਆ ਗਏ ਜਿਹੜਾ ਕਿ ਉਧਰ ਨੂੰ ਇੱਕ ਵਾਰ ਖੁਦਾ ਨਾ ਖਾਸਤਾ ਥਿੜਕ ਜਾਂਦਾ ਬੰਦੇ ਦਾ ਪੈਰ ਹਨਾ ਉਹ ਬਹੁਤ ਨੀਵੇਂ ਥਾਂ ਜਾ ਡਿੱਗਦਾ ਜੇ ਉਹ ਤੋਂ ਨਿਕਲ ਨਹੀਂ ਸਕਦਾ ਉਸ ਦਲਦਲ ਚੋਂ ਨਸ਼ਿਆਂ ਚੋਂ ਹੈ ਤਾਂ ਇਨਸਾਨੀ ਮਨ ਦੀ ਕਮਜ਼ੋਰੀ ਕਹਿ ਸਕਦੇ ਮੈਨੂੰ ਲੱਗਦਾ ਜੀ
1: ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਾਦਗੀ ਵੱਲ ਜ਼ਿੰਦਗੀ ਫੇਰ ਤੋਂ ਤੁਰ ਪਵੇ
0: ਜੀ
1: ਹੁਣ ਕੁਝ ਫਿਲਮਾਂ ਇਹੋ ਜਿਹੀਆਂ ਬਣੀਆਂ ਨੇ ਜਿਹੜੀਆਂ ਕਿ ਪੀਰੀਅਡ ਫਿਲਮਸ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਜਿਵੇਂ ਪਿੰਡ ਹੁੰਦੇ ਸੀ
0: ਜੀ ਜੀ
1: ਜਿਵੇਂ ਬਿਨਾਂ ਮੇਕਅਪ ਤੋਂ ਹੀਰੋਇਨਸ ਹੁੰਦੀਆਂ ਸੀ
0: ਜੀ ਜੀ ਪਹਿਲੇ ਸਮੇਂ
1: ਤੇ ਜਿਹੋ ਜੇ ਥੋੜੇ ਬਹੁਤ ਪੈਸਿਆਂ ਦੇ ਨਾਲ ਲੋਕਾਂ ਨੇ ਆਪਦਾ ਪੂਰਾ ਕੀਤਾ ਹੁੰਦਾ ਸੀ
0: ਚਲੀ ਜਾਂਦਾ ਸੀ
1: ਤੇ ਉਹ ਵੀ ਲੋਕਾਂ ਨੂੰ ਅਪੀਲ ਕਰਦੀਆਂ ਜਿਹੜਾ ਲੋ ਮਿਡਲ ਕਲਾਸ ਕਲਚਰ ਹੈ
0: ਜੀ
1: ਉਹ ਵੀ ਲੋਕਾਂ ਦੀ ਦਿਲਚਸਪੀ ਉਹਦੇ ਵਿੱਚ ਬਣੀ ਹੋਈ ਹੈ ਕਿਉਂਕਿ ਉਹ ਤੁਹਾਨੂੰ ਸਟ੍ਰੈਸ ਨਹੀਂ ਦਿੰਦਾ
0: ਜੀ ਜੀ ਬਿਲਕੁਲ
1: ਥੋੜੇ ਦੇ ਵਿੱਚ ਹੀ ਤੁਸੀਂ ਦੇਖੋ ਜਿਹੜੀਆਂ
0: ਬਹੁਤ ਵੱਡੇ ਸਬਜ਼ ਬਾਗ ਨਹੀਂ ਦਿਖਾਉਂਦਾ
1: ਸਬਜ਼ ਬਾਗ ਉਹੋ ਜਿਹੇ ਜਿਹੜੀਆਂ ਤੁਹਾਡੇ ਪਹੁੰਚ ਤੋਂ ਬਾਹਰ ਦੀਆਂ ਗੱਲਾਂ
0: ਜੀ
1: ਹੁਣ ਕਈ ਵਾਰੀ ਐਂ ਲੱਗਦਾ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਦੀ ਲੋੜ ਹੈ
0: ਜੀ
1: ਆਮ ਇਨਸਾਨ ਨੂੰ ਨਾ ਨੀਂਦ ਚੰਗੀ ਆ ਜਾਵੇ ਬਿਨਾਂ ਗੋਲੀਆਂ ਤੋਂ ਸਿਹਤ ਠੀਕ ਰਵੇ
0: ਜੀ
1: ਹੱਸਦੇ ਖੇਡਦੇ ਦਿਨ ਨਿਕਲ ਜੇ ਇਹ ਕੋਈ ਚੀਜ਼ ਪੈਸਿਆਂ ਨਾਲ ਖਰੀਦਣ ਵਾਲੀ ਨਹੀਂ ਹੈ
0: ਜੀ ਬਿਲਕੁਲ
1: ਇਹ ਸਾਰੀਆਂ ਬੇਫਿਕਰੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ
0: ਜੀ ਮਨੋਵਰ ਸਾਹਿਬ ਦਾ ਸ਼ੇਰ ਵੀ ਸੀਗਾ ਨਾ ਫੁੱਟਪਾਥ ਪੇ ਅਖਬਾਰ ਵਿਛਾ ਕੇ ਸੋ ਜਾਤਾ ਹੈ ਮਜ਼ਦੂਰ ਕਭੀ ਨੀਂਦ ਕੀ ਗੋਲੀ ਨਹੀਂ ਲੇਤਾ
1: ਹਾਂ
0: ਜੀ ਉਹ ਕਿੱਡੀ ਵੱਡੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਸਾਰਾ ਇੱਕ ਸ਼ੇਰ ਵਿੱਚ ਉਹਨੇ ਕਰਤਾ ਵੀ ਉਹ ਜੇ ਮਿਹਨਤ ਕਰਦਾ ਕਿਰਤ ਕਰਦਾ ਆਪਣਾ ਪੇਟ ਪਾਲਦਾ ਪਰਿਵਾਰ ਪਾਲਦਾ ਵੀ ਉਹ ਬਹੁਤ ਥੋੜੇ ਵਿੱਚ ਵੀ ਖੁਸ਼ ਆ ਜਾਂ ਉਨੇ ਚ ਉਹ ਮੁਤਮੈਨ ਆ ਉਹਨੂੰ ਠੀਕ ਆ ਵੀ ਚਲੋ ਨੀਂਦ ਵੀ ਘੱਟੋ ਘੱਟ ਸੌਖੀ ਆਉਂਦੀ ਆ ਜੇ ਹੁਣ ਕਿਸੇ ਨੇ ਆਪਣੀ ਹਿਰਸ ਦੀ ਖਾਤਰ ਆਪਣੇ ਬੱਚਿਆਂ ਨੂੰ ਪਾਲਣ ਦੀ ਖਾਤਰ ਲੋਕਾਂ ਦੇ ਗਲ ਘੁੱਟੇ ਆ ਲੋਕਾਂ ਦੇ ਕਾਲਜੇ ਚਾਕ ਕੀਤੇ ਆ ਉਹਨੂੰ ਕੁਦਰਤੀ ਨੀਂਦ ਤਾਂ ਨਹੀਂ ਆਏਗੀ ਉਹ ਦਵਾਈਆਂ ਆਸਰੇ ਨਸ਼ਿਆਂ ਆਸਰੇ ਨੀਂਦ ਆਏਗੀ ਹਨਾ ਜੀ
1: ਸੋ ਉੱਧਰ ਨੂੰ ਸਾਦਗੀ ਵੱਲ ਨੂੰ ਮੁੜਿਆ ਜਾ ਸਕਦਾ
0: ਇਹ ਜੇ ਮੈਨੂੰ ਲੱਗਦਾ ਜੇ ਮੁੜੇ ਬਿਨਾਂ ਭੈਣ ਜੀ ਹੋਰ ਕੋਈ ਗੁਜ਼ਾਰਾ ਨਹੀਂ ਮਿਲ ਸਕਦਾ ਇਹ ਤਾਂ ਨੈਚੁਰਲ ਕੁਦਰਤ ਨੇ ਜਿਹੜੀ ਜ਼ਿੰਦਗੀ ਆ ਕੁਦਰਤ ਨੇ ਸਾਨੂੰ ਜਿਹੜੀ ਬਖਸ਼ੀ ਆ ਸਾਨੂੰ ਜ਼ਿੰਦਗੀ ਜਿਉਣੀ ਜਿਹੜੀ ਮਤਲਬ ਇੱਕ ਕੁਦਰਤੀ ਤਰੀਕੇ ਨਾਲ ਜੀਣਾ ਕੁਦਰਤ ਜਿੱਥੇ ਪਾਣੀ ਆ ਵਹਾਅ ਉੱਪਰ ਤੋਂ ਥੱਲੇ ਵੱਲ ਆ ਰਿਹਾ ਕੁਦਰਤੀ ਸਾਨੂੰ ਪਤਾ ਨਹੀਂ ਹਰ ਵੇਲੇ ਦਰਖਤ ਦੇ ਕੋਲ ਬੈਠੇ ਰਹੋ ਸਾਨੂੰ ਪਤਾ ਨਹੀਂ ਲੱਗਦਾ ਕੋਪਲ ਕਦੋਂ ਫੁੱਟ ਗਏ ਕਦੋਂ ਨੂੰ ਪਤਾ ਆ ਜਾਣਾ ਹਨਾ ਉਹ ਆਪਣੇ ਆਪ ਇੱਕ ਪ੍ਰੋਸੈਸ ਚੱਲੀ ਜਾਂਦਾ ਹੈ ਜੇ ਇੰਨਾ ਸਬਰ ਸ਼ੁਕਰ ਨਾ ਬੰਦੇ ਥੋੜੇ ਜਿਹੇ ਹੋਏ ਆਪਣੇ ਖਾਹਿਸ਼ਾਂ ਘਟਾ ਲਵੇ ਮੈਂ ਹਾਰਿਆ ਬਾਬਾ ਮੈਂ ਤਾਂ ਰਾਤੋਂ ਰਾਤ ਅੰਬਰ ਤੇ ਚੜ ਜਾਣਾ ਮੈਂ ਤਾਂ ਆਹ ਬਣ ਜਾਣਾ ਮੈਂ ਇੰਨੀ ਮਾਇਆ ਇਕੱਠੀ ਕਰ ਲੈਣੀ ਸ਼ਾਇਦ ਇਹ ਚੀਜ਼ ਹੀ ਜ਼ਿਆਦਾ ਤੰਗ ਕਰ ਰਹੀ ਮੈਨੂੰ ਲੱਗਦਾ ਤੇ ਪੰਜਾਬੀਆਂ ਬਾਰੇ ਤਾਂ ਕਹਿ ਗਿਆ ਕਹਿੰਦਾ ਵੀ ਮਤਲਬ ਇਹ ਨੂੰ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਜਿਹੜੇ ਦੂਜੇ ਦੇ ਸੁੱਖ ਤੋਂ ਜੇ ਮੈਨੂੰ ਕੁਛ ਨੀ ਪਰ ਉਹ ਭੁੱਖਾ ਮਰਨਾ ਚਾਹੀਦਾ ਸ਼ਰੀਕ ਹਨਾ ਉਹਦੇ ਕੋਲ ਨਾ ਕੁਛ ਵੀ ਹੋਵੇ ਉਹ ਸੜਕ ਤੇ ਆ ਜਾਏ ਹਨਾ ਜਾਂ ਫਿਰ ਰਿਸਰਚ ਸੀ ਉਹਦਾ ਹੈਗਾ ਵੀ ਆਪਣੇ ਕੋਲ ਮੇਰੇ ਵਰਗਾ ਕੁਛ ਹੈ ਵੀ ਨੀ ਹੁਣ ਅੱਡੀਆਂ ਚੱਕ ਕੇ ਫਾਹ ਲੈਣਾ ਵੀ ਨਹੀਂ ਮੈਂ ਤਾਂ ਫਿਰ ਕਿਸ਼ਤਾਂ ਦੀ ਵੱਡੀ ਗੱਡੀ ਲਿਆਊਂਗਾ ਮੈਂ ਤਾਂ ਵੱਡੀ ਕੋਠੀ ਪਾਊਂਗਾ ਹਨਾ ਇਹ ਇਹ ਚੀਜ਼ਾਂ ਤੋਂ ਪਹਿਲਾਂ 50 ਸਾਲ ਪਹਿਲਾਂ ਨਹੀਂ ਸੀਗੇ ਜਿਹੜੇ ਬਾਬਿਆਂ ਦੀ ਗੱਲ ਕਰਦੇ ਹਨਾ ਉਹ ਕਿੰਨੇ ਖੁਸ਼ ਸਾਰੀ ਜ਼ਿੰਦਗੀ ਬਿਤਾ ਕੇ ਗਏ ਲੋਕ ਤੇ ਜੇ ਅਸੀਂ ਹੁਣ ਫਾਹ ਲੈਣ ਨਾਲੋਂ ਅਸੀਂ ਥੋੜੇ ਜਿਹਾ ਮਨ ਹੀ ਮਾਰ ਲਏ ਵੀ ਨਹੀਂ ਯਾਰ ਇੰਨੇ ਕੁ ਚ ਮੇਰਾ ਸਰਦਾ ਆ ਇੰਨੇ ਕੁ ਰੋਟੀ ਨੇ ਯਾਰ ਮੈਨੂੰ ਨੀਂਦ ਆਉਂਦੀ ਹੈ ਇੰਨਾ ਕੁ ਮੇਰਾ ਖਰਚੇ ਤੁਰਦੇ ਆ ਮੇਰੇ ਇੰਨੇ ਕੁ ਇਹ ਥੋੜੀ ਜਿਹੀ ਚੀਜ਼ ਜਿਹੜੀ ਗੁਰੂ ਮਹਾਰਾਜ ਨੇ ਸਬਰ ਸ਼ੁਕਰ ਦੀ ਦਾਤ ਦਿੱਤੀ ਆ ਇਹਨੂੰ ਅਸੀਂ ਜਾਣ ਲਈਏ ਇਹਨੂੰ ਸਮਝ ਲਈਏ ਇਹਨੂੰ ਅਪਣਾ ਲਈਏ ਤਾਂ ਕੁਛ ਨਾ ਕੁਛ ਤਾਂ ਮੈਨੂੰ ਲੱਗਦਾ ਸੌਖੇ ਹੋ ਹੀ ਸਕਦੇ ਆ
1: ਅੱਛਾ ਤੁਹਾਨੂੰ ਤਾਂ ਸਾਰੇ ਸੁਣਦੇ ਹੋਣੇ ਆ ਤੁਸੀਂ ਕਿਹਨਾਂ ਨੂੰ ਸੁਣਦੇ ਹੋ
0: ਮੈਂ ਭੈਣ ਜੀ ਕੋਈ ਵੀ ਜਿਹੜੇ ਮਨ ਨੂੰ ਸਕੂਨ ਦਿੰਦੇ ਆ ਜੀ ਲੇਖਕਾਂ ਨੂੰ ਪੜ੍ਹਨ ਦਾ ਜਾਂ ਗਵਈਆਂ ਨੂੰ ਸੁਣਨ ਦਾ ਸੁਰ ਵਾਲੇ ਬੰਦੇ ਸੁਰੀਲੇ ਬੰਦੇ ਜਿਹੜੇ ਕਮਾਲ

0: ਸਦੇ ਹੋਏ ਬੰਦੇ ਨਾ ਸੁਰ ਦੇ ਗਿਆਨੀ ਬੰਦੇ ਹਨਾ ਜੀ ਉਹ ਚ ਕੋਈ ਵੀ ਹੈ ਜਿਵੇਂ ਉਹ ਚ ਗਜ਼ਲ ਵਾਲੇ ਭਜਨ ਵਾਲੇ ਵੀ ਆ ਕਲਾਸੀਕਲ ਵੀ ਆ ਫੋਕ ਵਾਲੇ ਵੀ ਆ ਜਿਹੜੇ ਕੰਨਾਂ ਨੂੰ ਸਕੂਨ ਦਿੰਦੇ ਆ ਮਨ ਉਹਦੇ ਕਲਾਮ ਵੀ ਐਸੇ ਆ ਹਾਂਜੀ ਹੁਣ ਨੁਸਰਤ ਸਾਹਿਬ ਨੂੰ ਕਿਸੇ ਪਾਸਿਓਂ ਸੁਣ ਲਓ ਉਹਨੂੰ ਕੋਈ ਕਲਾਮ ਸੁਣ ਲਓ ਉਹ ਚ ਗਾਇਕੀ ਵੀ ਆ ਕਲਮ ਵੀ ਹੈ ਕਮਾਲ ਹੈ ਕਲਾਮ ਵੀ ਐਸੇ ਆ ਮਹਿੰਦੀ ਹਸਨ ਸਾਹਿਬ ਨੂੰ ਸੁਣ ਲਈਏ ਗੁਲਾਮ ਅਲੀ ਸਾਹਿਬ ਨੂੰ ਸੁਣ ਲਈ ਜਗਜੀਤ ਸਿੰਘ ਨੂੰ ਸੁਣ ਲਈਏ ਹੈਨਾ ਜੀ ਤੇ ਬਾਕੀ ਚਲ ਫਿਲਮੀ ਗੀਤ ਚਲ ਸਿਚੁਏਸ਼ਨ ਉਹ ਜੇ ਛੱਡ ਵੀ ਦਈਏ ਹਾਲਾਂਕਿ ਉਹ ਚ ਵੀ ਵੱਡੇ ਵੱਡੇ ਗਾਣੇ ਵੱਡੇ ਵੱਡੀਆਂ ਰਚਨਾਵਾਂ ਹੋਈਆਂ ਹੈਨਾ ਤੇ ਮੈਨੂੰ ਸਾਰੇ ਚੰਗੇ ਲੱਗਦੇ ਜੀ ਮੈਨੂੰ ਕਿਤੇ ਵੀ ਜਦੋਂ ਭੁੱਸ ਉੱਠਦਾ ਜਾਂ ਕਿਤੇ ਵਿਹਲੇ ਆ ਜਾਂ ਕਿਸੇ ਪਾਸੇ ਟਰੈਵਲ ਕਰਦੇ ਕਹਿੰਦੇ ਯਾਰ ਲਾਲਾ ਫੋਨ ਤੇ ਇੱਕ ਪਾਸੇ ਸ਼ੁਰੂ ਕਰ ਲਿਆ ਯਾਰ ਜਗਜੀਤ ਸਾਹਿਬ ਨੂੰ ਹਨਾ ਆਉਣ ਦਿਓ ਨੁਸਰ ਸਾਹਿਬ ਨੂੰ ਹੁਣ ਵਿੱਚ ਚੱਲ ਦਿਓ ਸ਼ਹਿਰ ਕੋਈ ਦੁਕਾਨਦਾਰੋ ਸੁਣੀ ਹਨਾ ਤੇ ਉਹ ਮਨ ਨੂੰ ਸਕੂਨ ਦਿੰਦੇ ਆ ਜੀ ਬਹੁਤ ਚੰਗਾ ਲੱਗਦਾ ਦੇਖੋ ਕਿਉਂਕਿ ਕਲਾਮ ਵੀ ਉਸ ਉੱਚ ਪਾਏਦੇ ਆ ਗਾਇਕੀ ਤਾਂ ਹੈ ਹੀ ਉਹਨਾਂ ਲੋਕਾਂ ਦੀ ਕਮਾਲ ਬਿਲਕੁਲ
1: ਚਲੋ ਜਾਂਦੇ ਜਾਂਦੇ ਸਾਡੀ ਜਿਹੜੀ ਆਉਣ ਵਾਲੀ ਤੁਹਾਡੋਂ ਆਉਣ ਵਾਲੀ ਪੀੜ੍ਹੀ ਪ੍ਰੇਰਿਤ ਹੈ ਜਿਹੜੀ ਉਹਨਾਂ ਨੂੰ ਕੋਈ ਰਾਹੇ ਪਾਓ ਉਹਨਾਂ ਨੂੰ ਦੱਸੋ ਬਈ ਇਸ ਇਹ ਜਿਹੜੇ ਕਿੱਤੇ ਨੇ ਕਿੰਨੀ ਮਿਹਨਤ ਮੰਗਦੇ ਨੇ
0: ਬਿਲਕੁਲ ਭੈਣ ਜੀ ਇਹ ਤਾਂ ਆਪਾਂ ਹਰ ਜਗ੍ਹਾ ਤੇ ਹਰ ਕਦਮ ਕਦਮ ਤੇ ਆਪਾਂ ਨੂੰ ਮਿਸਾਲਾਂ ਮਿਲ ਜਾਂਦੀਆਂ ਦਾਨਸ਼ਵਰ ਲੋਕਾਂ ਦੀਆਂ ਵੱਡੇ ਲੇਖਕਾਂ ਦੀਆਂ ਜਿਹੜੇ ਵੱਡੇ ਲੋਕ ਹੋਏ ਆ ਜਿਹਨਾਂ ਨੇ ਮੈਨੂੰ ਲੱਗਦਾ ਵੀ ਪਰਮ ਸੱਚ ਨੂੰ ਜਾਣ ਲਿਆ ਹੁੰਦਾ ਉਹਨਾਂ ਲੋਕਾਂ ਨੇ ਹਨਾ ਉਹਨਾਂ ਦੇ ਕਲਾਮ ਹੀ ਐਸੇ ਇੱਕ ਇੱਕ ਸ਼ੇਰ ਬੋਲਦਾ ਉਹਨਾਂ ਦਾ ਯਾਰ ਸਦੀਆਂ ਦੀ ਗੱਲ ਕਰ ਜਾਂਦੇ ਲੋਕੀ ਹਨਾ ਬਸ਼ੀਰ ਬਦਰ ਸਾਹਿਬ ਦਾ ਕਿੰਨਾ ਕੀਮਤੀ ਸ਼ੇਰ ਹੈ ਕਿ ਇਹ ਫੂਲ ਕਿਆ ਮੁਝੇ ਵਿਰਾਸਤ ਮੇਂ ਮਿਲੇ ਹੈ ਤੁਮਨੇ ਮੇਰਾ ਕਾਂਟੋ ਬਾਰਾ ਬਿਸਤਰ ਨਹੀਂ ਦੇਖਾ ਜਬ ਸੇ ਚਲਾ ਹੂੰ ਨਜ਼ਰੇ ਮੰਜ਼ਿਲ ਪਰ ਹੈ ਮੈਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ ਆਂਖ ਮੇਂ ਹੀ ਰਹਾ ਦਿਲ ਮੇਂ ਉਤਰ ਕਰ ਨਹੀਂ ਦੇਖਾ ਕਸ਼ਤੀ ਕੇ ਮੁਸਾਫਰ ਨੇ ਸਮੁੰਦਰ ਨਹੀਂ ਦੇਖਾ ਇੱਕ ਸ਼ੇਰ ਬੜਾ ਕਮਾਲ ਦਾ ਹੈ ਕਿ ਮਹਿਬੂਬ ਕਾ ਦਰ ਹੋ ਯਾ ਬਜ਼ੁਰਗੋ ਕੀ ਜ਼ਮੀਨੇ ਜਿਸੇ ਛੋੜਾ ਫਿਰ ਉਸੇ ਮੁੜ ਕਰ ਨਹੀਂ ਦੇਖਾ ਕਿੱਡੀਆਂ ਗੱਲਾਂ ਉਹਨਾਂ ਦੀਆਂ ਤੇ ਮੈਂ ਤਾਂ ਨਹੀਂ ਸਮਝਦਾ ਹੁੰਦਾ ਕਿ ਮੈਂ ਜਦੋਂ ਪ੍ਰਮਾਣ ਦੇਣ ਹੁਣ ਫਿਰ ਮੈਨੂੰ ਇਹ ਵੱਡੇ ਲੋਕਾਂ ਦੇ ਸ਼ੇਰ ਯਾਦ ਆਉਂਦੇ ਮੈਨੂੰ ਆਪਣਾ ਲੱਭ ਕੇ ਵੀ ਲੱਭਦਾ ਨਹੀਂ ਕਿਉਂਕਿ ਉਸ ਲੈਵਲ ਦਾ ਹੋਵੇ ਪਰ ਹੁਣੇ ਮੇਰੇ ਜ਼ਹਿਨ ਚ ਇੱਕ ਮੇਰੇ ਪਿੱਛੇ ਚਾਰ ਲਾਈਨਾਂ ਕਹੀਆਂ ਸੀਗੀਆਂ ਕਿ ਮੁਸ਼ਕਿਲਾਂ ਦੁਸ਼ਵਾਰੀਆਂ ਨੂੰ ਹੱਸ ਕੇ ਚੱਲਦਾ ਰਵੇ ਮੁਸ਼ਕਿਲਾਂ ਦੁਸ਼ਵਾਰੀਆਂ ਨੂੰ ਹੱਸ ਕੇ ਚੱਲਦਾ ਰਵੇ ਟਾਵਾਂ ਟਾਵਾਂ ਦੀਵਾ ਤੂਫਾਨਾਂ ਚ ਵੀ ਬਲਦਾ ਰਵੇ ਹਿੰਮਤੀ ਲੋਕਾਂ ਨੂੰ ਮੰਜ਼ਿਲ ਰਹਿੰਦੀ ਹੈ ਉਡੀਕਦੀ ਬੰਦੇ ਦਾ ਹੈ ਫਰਜ਼ ਦੇ ਵੀ ਸਦਾ ਹੀ ਚੱਲਦਾ ਰਵੇ ਮੰਜ਼ਿਲ ਨੂੰ ਰਾਹ ਬਣਾ ਲਈ ਹੈ ਨਾ ਜੀ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਮੈਨੂੰ ਯਾਰ ਕੁਛ ਸਾਲ ਪਹਿਲਾਂ ਇੱਕ ਸ਼ੂਟ ਤੇ ਮੈਂ ਗੁਰਪ੍ਰੀਤ ਘੁੱਗੇ ਭਾਜੀ ਉਹਨਾਂ ਨੂੰ ਮਿਲਣ ਗਿਆ ਤੋ ਬੈਠੀ ਸੀ ਅਗਲੇ ਸ਼ਾਰਟ ਦੀ ਵੇਟ ਕਰਦੇ ਸੀ ਇੱਕ ਯੰਗ ਮੁੰਡਾ ਮਿਲਣ ਆ ਗਿਆ ਪੈਰੀਆਂ ਤਲਾ ਕਹਿੰਦੇ ਘੁੱਗੇ ਭਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹੈ ਕੋਈ ਜ਼ਿੰਦਗੀ ਚ ਕੰਮ ਆਉਣ ਵਾਲੀ ਜੀ ਮੈਨੂੰ ਕਾਮਯਾਬ ਹੋਣ ਵਾਲੀ ਕੋਈ ਚੀਜ਼ ਦੱਸ ਦੇ ਮੈਂ ਵੀ ਐਕਟਰ ਆ ਮੈਂ ਐਕਟਰ ਬਣਨਾ ਚਾਹੁੰਦਾ ਮੈਂ ਕੋਰਸ ਕੀਤਾ ਇਦਾਂ ਗੁਰਪ੍ਰੀਤ ਭਾ ਹੱਸ ਪਿਆ ਕਹਿੰਦੇ ਯਾਰ ਤੈਨੂੰ ਜੱਟਾਂ ਜ਼ਿਮੀਦਾਰ ਵਾਲੀ ਗੱਲ ਕਹਾਂ ਉਹ ਕਹਿੰਦਾ ਜੀ ਹਾਂਜੀ ਕਹਿ ਦਿਓ ਕਹਿੰਦਾ ਵਾ ਸਿਰ ਅੜਾ ਰੱਖਣਾ ਜਿੰਨੀਆਂ ਪੈਂਦੀਆਂ ਪਈ ਜਾਣ ਪਿਛਾਂ ਨਹੀਂ ਹਟਣਾ ਹਾਰ ਨਹੀਂ ਮੰਨਣੀ ਉਹਨਾਂ ਦੇ ਕਹਿੰਦਾ ਜੀ ਬਸ ਮੈਨੂੰ ਜਵਾਬ ਮਿਲ ਗਿਆ ਬੜੀ ਵੱਡੀ ਗੱਲ ਗਈ ਮੈਂ ਬਸ ਕੋਲ ਬੈਠਾ ਸੀ ਸੁਣ ਰਿਹਾ ਸੀ ਉਹ ਕਹਿੰਦਾ ਭਾਜੀ ਮੈਂ ਹਮੇਸ਼ਾ ਯਾਰ ਗੁਰਪ੍ਰੀਤ ਕੈਸੀ ਗੱਲ ਕਹਿੰਦਾ ਭਾਜੀ ਫਾਰਮੂਲਾ ਤਾਂ ਇਹੀ ਆ ਉਸੇ ਐਵੇਂ ਵੀ ਦੱਸੀ ਜਾਵਾਂ ਮੇਰੇ ਚ ਆਹ ਮੈਂ ਆਹ ਕੋਰਸ ਕੀਤਾ ਮੈਂ ਇੱਥੋਂ ਟ੍ਰੇਨਿੰਗ ਲਈ ਮੈਂ ਆਹ ਪਰਫਾਰਮੈਂਸ ਕੀਤੀਆਂ ਇਹ ਕਹਿੰਦਾ ਗੱਲਾਂ ਹੀ ਆਪਾਂ ਬਣਾ ਲੈਂਦੇ ਬਾਅਦ ਵਿੱਚ ਪਰ ਹੈ ਤਾਂ ਗੱਲ ਤਾਂ ਸਿਰੜ ਦੀ ਆ ਤੁਹਾਡੇ ਹੱਠ ਦੀ ਆ ਤੁਹਾਡਾ ਉਹ ਪਸੀਨਾ ਖੂਨ ਪਸੀਨਾ ਇੱਕ ਵਾਰ ਵਹਾਉਣਾ ਪੈਣਾ ਫਿਰ ਸ਼ਾਇਦ ਤੁਹਾਨੂੰ ਸਫਲਤਾ ਦੀ ਦੇਵੀ ਦਰਸ਼ਨ ਦੇ ਦੇ ਹਨਾ ਜੀ ਯਾਰ ਹੋਰ ਤਾਂ ਕਹਿੰਦਾ ਕੀ ਦੱਸਣਾ ਇਹੀ ਆ ਵੀ ਤੁਸੀਂ ਮਿਹਨਤ ਨਾ ਛੱਡੋ
1: ਇਹ ਗੱਲ ਕਦੇ ਕਦੇ ਮੈਂ ਵੀ ਜ਼ਿਕਰ ਕਰਦੀ ਹੁੰਦੀ ਹੈ ਕਿ ਇੱਕ ਤਾਂ ਪੰਜਾਬ ਦੇ ਵਿੱਚ ਪੰਜਾਬੀ ਇੰਡਸਟਰੀ ਵਿੱਚ ਕਲਾਕਾਰ ਹੋਏ ਤੇ ਇੱਕ ਗੁਰਪ੍ਰੀਤ ਘੁੱਗੀ
0: ਹੋਏ ਹੈ ਕਿਆ ਹੈ ਵਾਹ ਵਾਹ ਵਾਹ ਬਿਲਕੁਲ
1: ਸੋ ਇਹ ਇੱਕ ਬੜੀ ਖਾਸੀਅਤ ਹੈ
0: ਜੀ ਜੀ ਪਰ ਦਾਰਸ਼ਨਿਕ ਬੰਦਾ ਹੈ ਜੀ ਉਹ ਮਤਲਬ ਇਕੱਲਾ ਆਰਟਿਸਟ ਨਹੀਂ ਇਕੱਲਾ ਐਕਟਰ ਨਹੀਂ ਉਹ ਸਰਵਪੱਖੀ ਗਿਆਨ ਆ ਉਹਨਾਂ ਮਹਿਸੂਸ ਕਰਨ ਵਾਲਾ ਉਹਨੀ ਸ਼ਿੱਦਤ ਨਾਲ ਸੋਚਣ ਵਾਲਾ ਤੇ ਉਹਨੂੰ ਰਾਹੀਂ ਕਲਾ ਰਾਹੀਂ ਉਹ ਸਕਰੀਨ ਤੇ ਵੀ ਪ੍ਰਗਟਾਉਂਦਾ ਉਸ ਚੀਜ਼ ਨੂੰ ਹਨਾ ਤੇ ਚਲੋ ਸਾਡੇ ਇੱਕ ਨਿੱਜੀ ਦੋਸਤ ਸੀ 25-30 ਸਾਲ ਤੋਂ ਮੈਂ ਜਦ ਵੀ ਬੈਠੀ ਦਾ ਮਿਲੀ ਦਾ ਐਸਾ ਸਕੂਨ ਮਿਲਦਾ ਐਸੀ ਹੱਸ ਰਸ ਵੀ ਹੁੰਦਾ ਮੈਨੂੰ ਕਈ ਵਾਰ ਆਉਂਦਾ ਮੈਂ ਜੇ ਗੁਰਨਾਮ ਸਿੰਘ ਤੀਰ ਹੋਣਾ ਕੋਲ ਬੈਠੇ ਹੁੰਦੇ ਸ਼ਾਇਦ ਆਹੀ ਸਾਨੂੰ ਮਿਲਣਾ ਸੀ ਤੀਰ ਸਾਹਿਬ ਹਨਾ ਬਰਾੜ ਸਾਹਿਬ ਵੀ ਇੰਨੇ ਹਸਮੁਖ ਉਹ ਹੋਣੇ ਆ ਇੰਨੇ ਹਾਜ਼ਰ ਜਵਾਬ ਉਹ ਹੋਣੇ ਆ ਇੰਨੀ ਜਿਹੜਾ ਵਰਡ ਪਲੇ ਕਹਿੰਦੇ ਨਾ ਵਰਡ ਪਲੇ ਕਰਨਾ ਹਨਾ ਵੀ ਏਦਾਂ ਹੀ ਉਹ ਕਰਦੇ ਨੇ ਜਿੱਦਾਂ ਘੁੱਗੀ ਭਾਅ ਹੋਣੀ ਕਰਦੇ ਆ ਆਨੰਦ ਆ ਜਾਂਦਾ ਬਹਿ ਕੇ ਬੜੇ ਰੋਸ਼ਨ ਜ਼ਹਿਨ ਦੀਆਂ ਗੱਲਾਂ ਬੜੀਆਂ ਕੰਮ ਆਉਣ ਵਾਲੀਆਂ ਗੱਲਾਂ ਮਿਲਦੀਆਂ ਹਨਾ ਜੀ
1: ਇੱਕ ਗੱਲ ਮੈਂ ਜੋ ਸਿੱਖੀ ਹੈ ਪਾਪਾ ਤੋਂ ਉਹ ਕਹਿੰਦੇ ਕਿ ਹੱਸ ਉਹ ਸਕਦਾ ਜਿਹੜਾ ਸੁਪਰ ਇੰਟੈਲੀਜੈਂਟ ਹੋਵੇ
0: ਕੀ ਬਾਤ ਹੈ
1: ਆਮ ਬੰਦਾ ਤਾਂ ਜ਼ਿੰਦਗੀ ਚ ਇੰਨਾ ਉਲਝਿਆ ਹੁੰਦਾ ਉਹਨੂੰ ਹਾਸਾ ਵੀ ਕਿਸੇ ਗੱਲ ਤੇ ਨਹੀਂ ਆਉਂਦਾ
0: ਸੱਚੀ ਗੱਲ ਹੈ ਉਹ ਹੋਰ ਹੀ ਆਪਣੀ ਸੋਚਾਂ ਚ ਉਲਝਿਆ ਫਸਿਆ ਰਹਿੰਦਾ ਕਿਤੇ ਨਾ ਕਿਤੇ ਤਾਣੀ ਉਹਦੀ ਉਲਝੀ ਰਹਿੰਦੀ ਆ
1: ਹਾਂਜੀ ਸੋ ਇਹ ਇੰਟੈਲੈਕਟ ਦੀ ਇੱਕ ਨਿਸ਼ਾਨੀ ਹੈ ਕਿ ਜਦੋਂ ਤੁਸੀਂ ਜ਼ਿੰਦਗੀ ਨੂੰ

0: ਸਮਝ ਕੇ ਉਹਨੂੰ ਫਿਰ ਵੀ ਲਾਈਟਲੀ ਲੈ ਲਓ।
1: ਹਾਂ, ਉਰਦੂ ਚ ਕਿਸੇ ਨੇ ਕਿਹਾ ਸੀ ਨਾ, ਜਾਂ ਤਾਂ ਕੋਈ ਦੀਵਾਨਾ ਹੱਸੇ ਜਾਂ ਜਿਸੇ ਤੂੰ ਤੌਫੀਕ ਦੇ, ਵਰਨਾ ਇਸ ਦੁਨੀਆਂ ਮੇਂ ਆ ਕੇ ਮੁਸਕੁਰਾਤਾ ਹੈ ਕੌਣ। ਤੇ ਮੁਸ਼ਕਿਲ ਹੈ ਜ਼ਿੰਦਗੀ ਦੇ, ਇੰਨੇ ਝੰਜਟਿਆ, ਇੰਨੇ ਉਲਝੇਵੇ ਆ, ਇੰਨੀਆਂ ਮੁਸੀਬਤਾਂ, ਇੰਨੇ ਜਿਵੇਂ ਕਹਿ ਲਓ ਸਿਆਪੇ ਆ, ਹਨਾ ਜੀ। ਤੇ ਬੰਦਾ ਉਲਝਿਆ ਰਹਿੰਦਾ ਜੀ ਸ਼ੁਰੂ ਤੋਂ ਲੈ ਕੇ, ਹਨਾ। ਮੇਰੇ ਇੱਕ ਪੁਰਾਣੇ ਸ਼ੇਅਰ ਸੀਗਾ ਕਿ ਜੀਵਨ ਭਰ ਜ਼ਿੰਮੇਦਾਰੀਆਂ ਨਿਭਾਉਂਦਾ ਹੈ ਆਦਮੀ, ਜੀਵਨ ਭਰ ਜ਼ਿੰਮੇਦਾਰੀਆਂ ਨਿਭਾਉਂਦਾ ਹੈ ਆਦਮੀ, ਭਲਿਆਂ ਦਿਨਾਂ ਦੀ ਆਸ ਤੇ ਜਿਉਂਦਾ ਹੈ ਆਦਮੀ। ਰੱਬ ਦਾ ਕਿਸੇ ਨਾਲ ਵੈਰ ਨਹੀਂ ਮੇਰੇ ਹਿਸਾਬ ਨਾਲ, ਹਰ ਆਦਮੀ ਨੂੰ ਦੋਸਤ ਤੋਂ ਸਤਾਉਂਦਾ ਹੈ ਆਦਮੀ। ਖਤਮ ਜਿਸਨੇ ਕਰਨਾ ਹੈ ਆਦਮ ਦੀ ਨਸਲ ਨੂੰ, ਖਤਮ ਜਿਸਨੇ ਕਰਨਾ ਹੈ ਆਦਮ ਦੀ ਨਸਲ ਨੂੰ, ਐਸਾ ਬਾਰੂਦ ਖੁਦ ਹੀ ਬਣਾਉਂਦਾ ਹੈ ਆਦਮੀ। ਪੂਰੀ ਤਰ੍ਹਾਂ ਨਹੀਂ ਹੱਲ ਹੋਇਆ, ਪੂਰੀ ਤਰ੍ਹਾਂ ਨਹੀਂ ਹੱਲ ਹੋਇਆ, ਹਾਲੇ ਇਹ ਸਵਾਲ ਜਾਂਦਾ ਹੈ ਕਿੱਥੇ ਕਿੱਧਰੋਂ ਆਉਂਦਾ ਹੈ ਆਦਮੀ। ਜ਼ਿੰਦਗੀ ਕੰਡੇ ਚਬਾਉਂਦੀ ਦੇਬੀ ਉਮਰ ਭਰ, ਨੀਂਦ ਸੁੱਖ ਦੀ ਕਬਰ ਵਿੱਚ ਸੌਂਦਾ ਹੈ ਆਦਮੀ।
0: ਹਾਂਜੀ,
1: ਜ਼ਿੰਦਗੀ ਤਾਂ ਵੈਸੇ ਇਸ ਤਰ੍ਹਾਂ ਚੱਲਦੇ, ਜਿਉਂਦੀ ਜਾਨ ਨੂੰ ਕਦੀ ਰਹਿਣਾ ਹੀ, ਸਾਡੇ ਦੁਆਬੇ ਚ ਕਹਿੰਦੇ ਜਿਉਂਦੀ ਜਾਨ ਨੂੰ ਭਾਈ ਕਦੀ ਰਹਿਣਾ ਹੀ ਆ,
0: ਹਨਾ, ਲੱਕੜਾਂ 'ਚ ਜਾ ਕੇ ਰਹੋ।
1: ਜੀ ਜੀ ਜੀ ਬਿਲਕੁਲ। ਤੇ ਪਰ ਫਿਰ ਵੀ ਮੈਂ ਸਲੂਟ ਆ ਉਹਨਾਂ ਲੋਕਾਂ ਨੂੰ ਜਿਹੜੇ ਇੰਨੇ ਉਲਝੇਵਿਆਂ 'ਚ, ਤੰਗੀਆਂ 'ਚ ਵੀ ਆਪ ਖੁਸ਼ ਰਹਿੰਦੇ ਆ ਤੇ ਦੂਜਿਆਂ ਨੂੰ ਖੁਸ਼ ਰੱਖਦੇ ਆ, ਆਪਣੇ ਕਲਾਮ ਰਾਹੀਂ, ਆਪਣੇ ਸਪੀਚਾਂ ਰਾਹੀਂ, ਆਪਣੇ ਕਰਮ ਰਾਹੀਂ, ਜੋ ਵੀ ਕਿੱਤਾ ਕਰਦੇ ਆ, ਜੋ ਆਰਟਿਸਟ ਆ, ਐਕਟਰ ਹੈ, ਰਾਈਟਰ ਹੈ, ਮਿਊਜ਼ੀਸ਼ੀਅਨ ਹੈ, ਗਵਈਆ ਹੈ, ਮੈਂ ਕਹਿੰਦਾ ਉਹ ਵੀ ਲੋਕ ਵੀ ਇੱਕ ਸ਼ਾਬਾਸ਼ ਦੇ ਹੱਕਦਾਰ ਆ ਵੀ ਇਸ ਤਰ੍ਹਾਂ ਦੀ ਜੱਦੋ ਜਹਿਦ ਵਾਲੇ ਸੰਸਾਰ ਵਿੱਚ ਵੀ ਉਹ ਟਾਈਮ ਕੱਢਦੇ ਆ, ਜਾਂ ਆਪਣੇ ਸ਼ੌਂਕ ਲਈ ਕੱਢਦੇ, ਜਾਂ ਉਹਨਾਂ ਦਾ ਪ੍ਰੋਫੈਸ਼ਨ ਵੀ ਆ, ਪਰ ਕਿਤੇ ਨਾ ਕਿਤੇ ਖੁਸ਼ੀ ਤਾਂ ਵੰਡਦੇ ਹੀ ਆ ਸਮਾਜ ਨੂੰ, ਇਹ ਚੰਗੀ ਸੇਧ ਔਰ ਚੰਗੇ ਪਾਸੇ ਇੱਕ ਮਤਲਬ ਇੱਕ ਮਾਰਗ ਦਰਸ਼ਨ ਨੂੰ ਕੁਛ ਵੀ ਕਹਿ ਲਈਏ ਆਪਾਂ ਕਰਦੇ ਆ ਨਾ ਜੀ।
0: ਸੋ ਇਹ ਹੈ ਗੁਫ਼ਤਗੂ ਜ਼ਿੰਦਗੀ ਨਾਲ, ਗੁਫ਼ਤਗੂ ਦੇਬੀ ਮਕਸੂਦਪੁਰੀ ਨਾਲ, ਕੁਛ ਅਜਿਹੀਆਂ ਗੱਲਾਂ ਜਿਹੜੀਆਂ ਸ਼ਾਇਦ ਕਿਸੇ ਫੋਰਮੈਲਿਟੀ ਦੇ ਵਿੱਚ ਨਹੀਂ ਸੀ ਕੀਤੀਆਂ ਜਾਣੀਆਂ, ਉਹਨਾਂ ਗੱਲਾਂ ਦੇ ਵਿੱਚ ਉਹ ਰਸ ਹੀ ਨਹੀਂ ਸੀ ਹੋਣਾ ਜੋ ਇੱਕ ਹੱਕ ਬਣਦਾ, ਜਿਵੇਂ ਤੁਸੀਂ ਉਹ ਕਹਿੰਦੇ ਨਾ ਮਿਹਣੇ ਸਿੱਠਣੀਆਂ। ਇਹ ਮੇਰਾ ਖਿਆਲ ਮੇਰੀ ਆਖਰੀ ਜਨਰੇਸ਼ਨ ਹੋਣੀ ਹੈ ਜਿਹੜੀ ਇਹ ਕਹਿ ਸਕਦੀ ਹੈ ਸੱਸੇ ਨੀ ਤੇਰੀ ਮੈਂ ਮਰ ਜੇ ਤੂੰ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਸੋ ਸਾਡਾ
1: ਮੈਂ ਇੱਕ ਦਿਨ ਵਾਈਫ ਨੂੰ ਕਹਿ ਰਿਹਾ ਸੀ, ਮੈਂ ਕਿਹਾ ਯਾਰ ਮੈਂ ਉਸ ਬੀਬੀ ਦੇ ਬਲਿਹਾਰੇ ਜਾਵਾਂ ਜਿਹਨੇ ਬੋਲੀ ਘੜੀ। ਕਹਿੰਦੀ ਕਿਹੜੀ ਬੋਲੀ? ਸੁੱਥਣੇ ਸੂਫ ਦੀ ਤੈਨੂੰ ਸੱਸ ਦੇ ਮਰਨ ਤੇ ਪਾਵਾਂ। ਕੈਸੀ ਗੱਲ ਆ, ਕਿੱਡਾ ਦੇਖੋ ਭੈਣ ਜੀ, ਤਰਸਦੀ ਆ ਸਦੀਆਂ ਦੀ ਔਰਤ ਜਾਤ ਦੀ। ਉਹ ਘਰਾਂ ਚ ਐਸੀਆਂ ਬੰਦਿਸ਼ਾਂ ਸੀਗੀਆਂ, ਜਿੱਦਾਂ ਕਹਿੰਦੇ ਵੀ ਇੱਕ ਕਿਸੇ ਨੇ ਜੋਕ ਸੁਣਾਇਆ, ਕਿਸੇ ਮਿੱਤਰ ਨੇ ਪੁਰਾਣੀ ਗੱਲ ਹੈ, ਕਹਿੰਦੇ ਵੀ ਉਹ ਜਦੋਂ ਲੜਕੀ ਵਿਆਹ ਹੋ ਕੇ ਆਈ ਆਪਣੀ ਸੱਸ ਨੂੰ ਪੈਰੀਆਂ ਤਲੇ, ਕਹਿੰਦੀ ਮਾਤਾ ਜੀ ਤੁਸੀਂ ਮੇਰੀ ਮਾਂ, ਮੈਨੂੰ ਤੁਹਾਡੇ ਚੋਂ ਆਪਣੀ ਮਾਤਾ ਦਿਸਦੀ ਆ, ਤੁਸੀਂ ਬਸ ਮੈਨੂੰ ਆਪਣੀ ਬੇਟੀ ਬਣਾ ਕੇ ਰੱਖਣਾ, ਤੁਸੀਂ ਮੈਨੂੰ ਆਪਣੀ ਧੀ ਸਮਝੋ। ਉਹ ਬੁੜੀ ਪਿੱਟਣ ਲੱਗ ਪਈ, ਹੈ ਰੱਬਾ, ਕਹਿੰਦੀ ਮੈਂ ਸੱਸ ਕਦੋਂ ਬਣੂੰਗੀ ਫਿਰ, ਮੈਂ ਸੱਸ ਬਣਨ ਦੇ ਨਜ਼ਾਰੇ ਵੀ ਤਾਂ ਲੈਣੇ ਆ, ਹਨਾ। ਇਹ ਸਾਡੇ ਸਮਾਜ ਦਾ ਦੇਖ ਲਓ ਇੱਕ ਰਿਸ਼ਤਿਆਂ ਸਦੀਆਂ ਤੋਂ ਚੱਲਿਆ ਆਉਂਦਾ ਇੱਕ ਹਨਾ ਜੀ ਹਿੱਸਾ ਹੈ ਸਾਡਾ ਸੱਭਿਆਚਾਰ ਦਾ।
0: ਜੀ ਜੀ, ਸੋ ਇਹ ਰਿਸ਼ਤੇ ਜਿਹੜੇ ਹੈ ਨਾ, ਇਹਨਾਂ ਦੀ ਅਮੀਰੀ ਇਹਨਾਂ ਰਿਸ਼ਤਿਆਂ ਦੇ ਨਾਲ,
1: ਇਹਨਾਂ ਦੇ ਨਾਲ ਬਿਲਕੁਲ,
0: ਜਿੱਥੇ ਤੁਹਾਨੂੰ ਇੱਕ ਚਾਹ ਚੜਦਾ ਹੈ।
1: ਜੀ ਜੀ,
0: ਜਿੱਥੇ ਤੁਹਾਨੂੰ ਜਿਵੇਂ ਮੈਂ ਕਿਹਾ ਸੀ ਵੀ ਭਰਿਆ ਭਰਿਆ ਜਿਹਾ ਮਹਿਸੂਸ ਹੁੰਦਾ।
1: ਜੀ ਭੈਣ ਜੀ, ਮੈਂ ਇੱਕ ਜ਼ਹਿਨ ਚ ਆ ਰਿਹਾ ਸੀ ਗਾਣਾ, ਬਹੁਤ ਪੁਰਾਣਾ ਐਲਬਮ, ਜਦੋਂ ਮੈਂ ਸ਼ੁਰੂਆਤ ਕੀਤੀ ਆਪਣੇ ਕਰੀਅਰ ਦੀ, ਪਹਿਲੀ ਐਲਬਮ ਸੀ ਜਦ ਮਾਂ ਨਹੀਂ ਰਹਿੰਦੀ, ਦੁਨੀਆ ਸੁਣੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ, ਜਨਾਬ ਚਰਜੀਤ ਉਹ ਜੱਸਾ ਕੀਤਾ ਸੀਗਾ, ਤੇ ਮੈਂ ਉਹਦੇ ਦੋ ਬੋਲ ਸੁਣਾ ਦਿੰਦਾ ਜੀ।

0: ਹੋ ਜਾਵੇ ਜਦ ਮਾਨੇ ਰਹਿੰਦੀ
1: ਬਹੁਤ
2: ਕਰੀਨਾ ਤੇ ਦਮਨ ਜਿਹੜੇ ਪੋਡਕਾਸਟ ਕਰ ਰਹੇ ਸਾਰਾ ਚੈਨਲ ਦਾ ਕਰ ਰਹੇ ਉਹਨਾਂ ਦਾ ਹੁਕਮ ਹੈ ਮੇਰੀ ਜ਼ਿੰਦਗੀ ਦਾ ਲਿਖਿਆ ਸਭ ਤੋਂ ਪਹਿਲਾ ਗਾਣਾ ਜਿਹੜਾ ਮਾਨਕ ਸਾਹਿਬ ਦੀ ਆਵਾਜ਼ ਰਿਕਾਰਡ ਹੋਇਆ ਸੀ ਤੇ ਮੈਂ ਉਹਦੇ ਦੋ ਬੋਲ ਸੁਣਾ ਦੇਣਾ

ਮਾਨਕ ਸਾਹਿਬ ਕਿੱਡੇ ਵੱਡੇ ਆਰਟਿਸਟ ਸੀਗੇ ਜੀ, ਮਤਲਬ ਕਿੱਡੇ ਵੱਡੇ ਕਵੀਏ ਸੀ ਉਹ, ਕੁਮਾਰ ਹੈ ਤੋਬਾ। ਮੈਂ ਹਮੇਸ਼ਾ ਗੱਲ ਕਰ, ਮੈਨੂੰ ਕਈ ਸਟੇਜ ਤੇ ਫਰਮਾਇਸ਼ ਆ ਜਾਂਦੀ ਸੀ ਗਾਣੇ ਦੀ, ਮੈਂ ਕਹਿੰਦਾ ਹੁੰਦਾ ਮੈਂ ਕਿਹਾ ਵੀ ਜਿਹੜੇ ਲੋਕੀ ਪੰਜਾਬੀ ਫੋਕ ਨੂੰ ਚੰਗੀ ਤਰ੍ਹਾਂ ਸਮਝਦੇ ਆ ਨਾ, ਬਰੀਕੀ

0: ਤੱਕ ਪਤਾ ਨੂੰ ਫੋਕ ਕੀ ਚੀਜ਼ ਹੈ ਉਹ ਮੈਂ ਕਿਸ ਗੱਲਾਂ ਸਹਿਮਤ ਹੈ ਕਿ ਮਾਨਕ ਸਾਹਿਬ ਵਰਗੀ ਆਵਾਜ਼ ਸ਼ਾਇਦ ਦੁਬਾਰਾ ਪੰਜਾਬੀ ਫੋਕ ਨੂੰ ਨਾ ਮਿਲੇ
1: ਬਿਲਕੁਲ
0: ਬਿਲਕੁਲ ਗਿਫਟਡ ਗਲਾ ਸੀ ਉਹਨਾਂ ਦਾ ਕਮਾਲ ਹੈ ਜੀ ਮਤਲਬ
1: ਦੇਖੋ ਔਲਾਦ ਤੱਕ ਵੀ ਨਹੀਂ ਆਈ ਗੱਲ
0: ਜੀ ਜੀ ਬਿਲਕੁਲ ਜਿਹੜਾ ਇੱਕ ਮੌਲਿਕ ਜਿਹੜੀ ਚੀਜ਼ ਹੁੰਦੀ ਨਾ ਉਹ ਉਹਨਾਂ ਚ ਇੱਕ ਆਂਸ ਜਿਹੜੀ ਗਲੇ ਦੀ ਨਾ ਉਹ ਕਈ ਵਾਰ ਅਸੀਂ ਸੰਗੀਤ ਦੇ ਗਿਆਤਾ ਬੰਦਿਆਂ ਨੂੰ ਵੀ ਗੱਲਾਂ ਹੁੰਦੀਆਂ ਉਹਨਾਂ ਚੀਜ਼ਾਂ ਰਿਆਜ਼ ਬਹੁਤ ਵੱਡੀ ਚੀਜ਼ ਹੈ ਰਿਆਜ਼ ਤੋਂ ਬਿਨਾਂ ਗਵਈਆ ਨਹੀਂ ਹੈਗਾ ਪਰ ਕੁਛ ਐਸੀ ਗਿਫਟਡ ਗੱਲਾਂ ਹੁੰਦੀਆਂ ਉਹ ਰਿਆਜ਼ ਨਾਲ ਵੀ ਨਹੀਂ ਆਉਂਦੀਆਂ ਉਹ ਗੱਲ ਚ ਟੋਨੇ ਮਾਲਕ ਨੇ ਐਸੀ ਪਾਈ ਹੁੰਦੀ ਆ ਉਹ ਬਾਈ ਵਰਥੇ ਹੁੰਦੀ ਆ ਜਿਹੜੀ ਮਾਨਕ ਸਾਹਿਬ ਦੇ ਸੀ ਉਧਰੋਂ ਸੁਖਵਿੰਦਰ ਭਾਜੀ ਆ ਬੋਂਬੇ ਵਾਲੇ ਨਾ ਤਾਂ ਉਹਨਾਂ ਦੇ ਬਾਰੇ ਵੀ ਸੋਚੀਦਾ ਯਾਰ ਇੱਕ ਬੀਨ ਜਿਹੀ ਐਸੀ ਗੱਲ ਚ ਬੋਲਦੀ ਨਾ ਹਲਕੇ ਰਿਆਜ਼ ਉਹ ਵੀ ਕਰਦੇ ਆ ਰਿਆਜ਼ ਨਹੀਂ ਕਰਦੇ ਬਟ ਇਹ ਕੁਛ ਕੁਦਰਤ ਵੱਲੋਂ ਕੋਈ ਤੋਹਫਾ ਹੁੰਦਾ ਜੀ ਜਿਹੜਾ ਉਹ ਪਤਾ ਨੀ ਕਿਸ ਤਰ੍ਹਾਂ ਹੁੰਦਾ ਕਿਉਂ ਹੁੰਦਾ ਸਿਰਫ ਇੱਕ ਦਾ ਹੀ ਹੁੰਦਾ ਹਨਾ
1: ਜਿਹਨੂੰ ਕੁਦਰਤ ਨਵਾਜ ਦਿੰਦੀ ਹੈ ਨਾ ਹੁਣ ਉਹ ਤਾਂ ਉਸ ਬੰਦੇ ਨੂੰ ਤਾਂ ਇਹ ਬਖਸ਼ ਹੁੰਦੀ ਹੈ ਵੀ ਉਹਨੇ ਦੁਨੀਆ ਤੋਂ ਕਦੇ ਜਾਣਾ ਹੀ ਨਹੀਂ
0: ਸੱਚੀ ਗੱਲ ਹੈ ਜੀ ਉਹ ਆਪਣੇ ਆਪਣੇ ਉਸ ਕਰਮ ਰਾਹੀਂ ਜ਼ਿੰਦਾ ਰਹਿੰਦੇ ਆ ਜੀ ਆਪਣੇ ਕੰਮ ਰਾਹੀਂ ਜ਼ਿੰਦਾ ਰਹਿੰਦੇ
1: ਬਿਲਕੁਲ
0: ਮਨਾਂ ਚ ਛਪ ਜਾਂਦੇ ਆ ਵਸ ਜਾਂਦੇ ਆ ਹਮੇਸ਼ਾ ਦੇ ਬਿਲਕੁਲ
1: ਸੁਵੀਰ ਜੀ ਪੰਜਾਬ ਦੇ ਵਿੱਚ ਵੀ ਬਹੁਤ ਪੈਰ ਰੱਖਿਆ ਕਰੋ ਹਾਂਜੀ
0: ਜੀ ਭੈਣ
1: ਜੀ ਇਹ ਪੰਜਾਬ ਨੂੰ ਤੁਹਾਡੇ ਵਰਗਿਆਂ ਦੀ ਲੋੜ ਹੈ
0: ਬਿਲਕੁਲ ਭੈਣ ਜੀ ਵੈਸੇ ਤਾਂ ਚਲੋ ਪਰਮਾਤਮਾ ਨੂੰ ਏਡਾ ਹੀਲਾ ਵਿਸੇਲਾ ਰੋਟੀ ਦਾ ਮਾਲਕ ਨੇ ਰਿਜ਼ਕ ਬਣਾਇਆ ਹੋਇਆ ਤੇ ਕਈ ਸਾਲਾਂ ਤੋਂ ਤੁਹਾਨੂੰ ਪਤਾ ਇਸ ਗੱਲ ਦਾ ਵੀ ਸਿਆਲ ਨੂੰ 5-6 ਮਹੀਨੇ ਇੱਥੇ ਹੁੰਦੇ ਆ ਜੀ ਤੇ ਗਰਮੀਆਂ ਨੂੰ ਚਲੋ ਉੱਥੇ ਕੋਈ ਨਾ ਕੋਈ ਕੰਮ ਚੱਲ ਪੈਂਦੇ ਜੀ ਸ਼ੋਜ਼ ਵਗੈਰਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਗਿਆ ਕੋਈ ਹੋਰ ਇਸ ਤਰ੍ਹਾਂ ਮੇਲਾ ਵਗੈਰਾ ਆ ਗਿਆ ਕੈਨੇਡਾ ਅਮਰੀਕਾ ਜਾਂ USA UK ਤੇ ਉਧਰ ਵੀ ਹਾਜ਼ਰੀ ਮਤਲਬ ਪਰ ਹੁਣ ਮੈਂ ਕੋਸ਼ਿਸ਼ ਕਰ ਰਿਹਾ ਮੈਂ ਜਿਵੇਂ ਆਫ ਦਾ ਕੈਮਰਾ ਆਪਾਂ ਗੱਲ ਕਰ ਰਹੇ ਸੀ ਉਹ ਮੁੰਡੇ ਜਗਦੀਪ ਬਿੰਗ ਹੋਰੀ ਆਪਣੀ ਦੋਸਤ ਨਵਦੀਪ ਹੋਰੀ ਲੜਕੀ ਹੈ ਸੰਦੀਪ ਵਿਰਕ ਉਹ ਬੜਾ ਥੋੜੇ ਦਿਨ ਪਹਿਲਾਂ ਮੁਲਾਕਾਤ ਹੋਈ ਇਹਨਾਂ ਨੂੰ ਇੱਕ ਸਾਡਾ ਪ੍ਰੋਗਰਾਮ ਉਹਨੇ ਇੱਥੇ ਮੋਹਾਲੀ ਚ ਰੱਖਿਆ ਸੀ ਕੈਫੇਟੇਰੀਆ ਤੇ ਸਾਰੇ ਆਰਟਿਸਟ ਵੀਰ ਆਏ ਸੀਗੇ ਤੇ ਬੜਾ ਅੱਛਾ ਲੱਗਿਆ ਤੇ ਹੁਣ ਉਸ ਤਰ੍ਹਾਂ ਪਲਾਨ ਕਰ ਰਿਹਾ ਕਹਿੰਦੇ ਭਾਜੀ ਹੁਣ ਵਿਹਲੇ ਦਿਨ ਸਾਡੇ ਜੁਲਾਈ ਅਗਸਤ ਦੇ ਵਿਹਲੇ ਹੋਣੇ ਇੱਥੇ ਉਦੋਂ ਅਸੀਂ ਕੋਈ ਪਲਾਨ ਕਰਦੇ ਪੰਜਾਬ 'ਚ ਤੁਹਾਡੇ ਸ਼ਹਿਰਾਂ 'ਚ ਅਸੀਂ ਪ੍ਰੋਗਰਾਮ ਕਰਦੇ ਹਾਂ ਦੇਖੋ ਜੇ ਮਾਲਕ ਨੇ ਚਾਹਿਆ ਤਾਂ ਅਸੀਂ ਫਿਰ ਉਹ ਫਿਰ ਜ਼ਿਆਦਾ ਸਮਾਂ ਇੱਥੇ ਬਿਤਾ ਸਕਾਂਗੇ ਜੀ
1: ਠੀਕ ਹੈ ਜੀ ਇਹ ਅੱਜ ਦੀ ਮੁਲਾਕਾਤ ਇੱਥੋਂ ਤੱਕ ਹੀ ਤੇ ਬਹੁਤ ਮਿਹਰਬਾਨੀ ਕਿ ਤੁਸੀਂ ਵਕਤ ਦਿੱਤਾ ਸਾਨੂੰ ਸੁਣਿਆ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ
0: ਤੇ ਸਤਿ ਸ਼੍ਰੀ ਅਕਾਲ ਸਰ ਓਕੇ ਭਾਜੀ ਥੈਂਕ ਯੂ ਸੋ ਮਚ
2: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039360777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
3: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 5876746 4696

0: Smile Medical. Tuhadi sehat saadi zimmewari. 587-617-4696.
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसे भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ़ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचां च पए हो वीर जी की गल होगी
1: थक गए हैं घर लब लब के कैलगरी च घर खरीदना ता हुण बड़ा ही औखा
2: तुसी घर चंद्रमा ते लबदे होणे कैलगरी च नहीं आ नोट करो नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लब के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
7: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
8: ਕੀ ਹੋਇਆ

0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
4: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
5: The time is 9 p.m.
6: You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4 7 7 17 1947
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
3: ਵਿਜ਼ਿਟ sabrang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ

0: ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
3: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਅੰਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 Avenue
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ

0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ।
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸਰ ਅੱਜ 26 ਜੂਨ ਦਿਨ ਸ਼ੁੱਕਰਵਾਰ ਹੈ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਉਹਨਾਂ ਕੋਲੋਂ ਜਾਣਾਂਗੇ ਪੰਜਾਬ ਦੇ ਹਾਲਾਤ ਪੰਜਾਬ ਦੀ ਪੋਲਿਟਿਕਸ ਅਤੇ ਭਾਰਤ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਖਬਰਾਂ ਜੀ ਪੰਨੂ ਸਾਹਿਬ ਗੱਲ ਹੁਣ ਹਿਮਾਚਲ ਪ੍ਰਦੇਸ਼ ਦੀ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਹਿ ਦਿੱਤਾ ਵੀ ਜਿੱਦਾਂ ਚੰਡੀਗੜ੍ਹ ਤੇ ਪੰਜਾਬ ਤੇ ਹਰਿਆਣਾ ਦਾ ਅਧਿਕਾਰ ਹੈ ਉਦਾਂ ਸਾਡਾ ਵੀ ਹੈ ਕਿਵੇਂ ਦੇਖਦੇ ਹੋ ਜੀ ਇਸ ਬਿਆਨ ਨੂੰ
1: ਜਦੋਂ ਚੰਡੀਗੜ੍ਹ ਬਣਾਇਆ ਗਿਆ ਉਦੋਂ ਪੰਜਾਬ ਦੀ ਵਿਧਾਨ ਸਭਾ ਸ਼ਿਮਲੇ ਚੋਂ ਚੱਲਦੀ ਸੀ ਸਾਂਝੀ ਸੰਚਾਰ ਸੀ ਸਾਂਝਾ ਟੀਕਾ ਸਾਰਾ ਕੁਛ ਇਹ ਬਣਾਉਣਾ ਸ਼ੁਰੂ ਕੀਤਾ ਗਿਆ ਉਹਦੇ ਉੱਤੇ ਪੈਸਾ ਖਰਚ ਹੋਇਆ ਚੰਡੀਗੜ੍ਹ ਬਣ ਗਿਆ 1966 ਜਦੋਂ ਵੰਡ ਹੋਈ ਵਿੱਚ ਹਰਿਆਣਾ ਵੱਖਰਾ ਕੀਤਾ ਤੇ ਸਾਰੇ ਚੰਡੀਗੜ੍ਹ ਦੀ ਵੰਡ 60-40 ਦੇ ਹਿਸਾਬ ਨਾਲ ਕਰ ਦਿੱਤੀ ਗਈ 11 ਮੰਜ਼ਿਲੀ ਬਿਲਡਿੰਗ ਹੈ ਸੈਕਟਰੀਏਟ ਦੀ ਉਹਦੇ ਵਿੱਚੋਂ ਕਮਰੇ 60-40 ਦੇ ਹਿਸਾਬ ਨਾਲ ਵੰਡੇ ਗਏ ਕੁਝ ਤਾਂ ਫਲੋਰ ਵੰਡੇ ਗਏ ਕੁਝ ਫਲੋਰ ਇਹੋ ਜਿਹੇ ਆ ਜਿਹਨਾਂ ਵਿੱਚੋਂ ਕਮਰੇ ਗਿਣ ਕੇ ਕਿਹਾ ਕਮਰਾ ਪੰਜਾਬ ਨੂੰ ਦੇ ਦਿਓ ਤੇ ਹਰਿਆਣਾ ਨੂੰ ਦੇ ਦਿਓ 60-40 ਪੂਰੇ ਕੀਤੇ ਗਏ ਵਿਧਾਨ ਸਭਾ ਦੀ ਬਿਲਡਿੰਗ ਹੈ ਉਹਦੇ ਵਿੱਚ ਪਹਿਲਾਂ ਦੋ ਹਾਊਸ ਹੁੰਦੇ ਸੀ ਉਹਦੇ ਇੱਕ ਵਿਧਾਨ ਸਭਾ ਤੇ ਇੱਕ ਵਿਧਾਨ ਪ੍ਰੀਸ਼ਦ ਵਿਧਾਨ ਪ੍ਰੀਸ਼ਦ ਵਾਲਾ ਪਾਸਾ ਉਹਨਾਂ ਨੂੰ ਹਰਿਆਣੇ ਨੂੰ ਦੇ ਦਿੱਤਾ ਤੇ 40% ਪੂਰਾ ਕਰਤਾ ਦੂਸਰਾ ਪਾਸਾ ਪੰਜਾਬ ਤੋਂ ਰਹਿ ਗਿਆ ਉਦੋਂ ਤੋਂ 1966 ਤੋਂ ਚੱਲਦਾ ਸੀ 4 ਸਾਲ ਪਹਿਲਾਂ ਹਰਿਆਣੇ ਦੇ ਸਪੀਕਰ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕਰਤਾ ਕਿ ਸਾਨੂੰ ਪੂਰਾ ਥਾਂ ਨਹੀਂ ਮਿਲਿਆ 40% ਕਹਿ ਕੇ 40 ਤੋਂ ਘੱਟ ਦਿੱਤਾ ਗਿਆ ਦੋਵਾਂ ਤਰ੍ਹਾਂ ਦੇ ਐਕਸਪਰਟ ਬੈਠੇ ਕਿਤੇ ਫੜ ਕੇ ਬੇਨਤੀ ਕੀਤੀ ਗਈ ਤੇ ਪਤਾ ਲੱਗਾ ਕਿ ਇਹੋ ਜਿਹੀ ਕੋਈ ਗੱਲ ਨੀ ਹਰਿਆਣੇ ਨੂੰ ਜਿੰਨਾ ਬਣਦਾ ਹੱਕ ਹੈ ਪੂਰਾ ਮਿਲਿਆ ਹੋਇਆ ਹੁਣ ਏਦਾਂ ਦੀਆਂ ਗੱਲਾਂ ਇਹਨਾਂ ਦੀਆਂ ਤੇ ਉੱਠਦੀਆਂ ਸੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪਹਿਲੀ ਵਾਰੀ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਇਤਰਾਜ਼ ਕੀਤਾ ਤੇ ਜਦੋਂ ਬਣਿਆ ਹਿਮਾਚਲ ਵਿੱਚ ਖਰਚਾ ਸਾਂਝਾ ਹੋਇਆ ਤੇ ਸਾਡਾ 7.19% ਯਾਨੀ 7.5% ਦੇ ਨੇੜੇ ਉਹਨੇ ਸਾਡਾ ਸ਼ੇਅਰ ਵੀ ਇਹ ਚੋਂ ਕੱਢੋ ਗਵਰਨਰ ਸਾਹਿਬ ਤੇ ਕੱਢ ਨਹੀਂ ਸਕਦੇ ਉਹਦੇ ਕੋਲ ਮਿਲਿਆ ਹੈ ਇਸ ਕਰਕੇ ਕਿ ਜਿਹੜਾ ਪੰਜਾਬ ਦਾ ਗਵਰਨਰ ਆ ਸਿਰਫ ਪੰਜਾਬ ਦਾ ਗਵਰਨਰ ਨਹੀਂ ਚੰਡੀਗੜ੍ਹ ਜਿਹੜੀ ਯੂਨੀਅਨ ਟੈਰੀਟਰੀ ਕੇਂਦਰ ਸਰਕਾਰ ਦੇ ਅੰਡਰ ਉਹਦਾ ਵੀ ਉਹ ਐਡਮਿਨਿਸਟ੍ਰੇਟਰ ਹਰਿਆਣੇ ਦਾ ਗਵਰਨਰ ਨਹੀਂ ਹੁੰਦਾ ਸਿਰਫ ਪੰਜਾਬ ਦੇ ਗਵਰਨਰ ਨੂੰ ਇਹ ਹੱਕ ਹੈ ਔਰ ਇਹ ਰਾਜੀਵ ਲੌਂਗੋਵਾਲ ਸਮਝੌਤੇ ਚ ਹੱਕ ਮਿਲਿਆ ਸੀ ਤੇ ਉਹਨੂੰ ਜਾ ਕੇ ਮਿਲਿਆ ਜੀ ਤੁਸੀਂ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਤੇ 7.19% ਸਾਨੂੰ ਦਿਓ ਉਹਨੇ ਆਖਿਆ ਵੇਖਾਂਗੇ ਇਹਦੀ ਦਰਖਾਸਤ ਲੈ ਕੇ ਰੱਖ ਲਈ ਹੈ ਵੇਖਣਾ ਕੀ ਆ ਇਹਦੇ ਚ ਕਈ ਗੱਲਾਂ ਇਹੋ ਜਿਹੀਆਂ ਜਿਹੜੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਗਏ ਨਵੀਂ ਪੀੜ੍ਹੀ ਦੇ ਲੋਕ ਸਮਝਦੇ ਆ ਕਿ 1966 ਤੇ ਹਿਮਾਚਲ ਬਣ ਗਿਆ ਜਿਹੜੇ ਥੋੜੇ ਜੇ ਜ਼ਿਆਦਾ ਜਾਣਕਾਰੀ ਰੱਖਦੇ ਆ ਉਹ ਕਹਿੰਦੇ ਜੀ 66 ਵਿੱਚ ਨੀ ਬਣਿਆ 56 ਚ ਬਣ ਗਿਆ ਸੀ ਪਰ ਸੱਚੀ ਗੱਲ ਇਹ ਹੈ ਕਿ 66-56 ਨੂੰ ਇਹ ਤਾਂ 1950-51 ਚ ਹਿਮਾਚਲ ਪ੍ਰਦੇਸ਼ ਬਣ ਗਿਆ ਸੀ ਕੁਝ ਇਲਾਕੇ ਜਿਹੜੇ ਅੰਗਰੇਜ਼ਾਂ ਦੇ ਅੰਡਰ ਸੀ ਤੇ ਬਿਲਕੁਲ ਬਰਫਾਂ ਪੈਂਦੀਆਂ ਸੀ ਉਹਨਾਂ ਨੇ ਜੋੜ ਕੇ ਇਹਨਾਂ ਨੇ ਪਹਿਲਾਂ ਹਿਮਾਚਲ ਹਿੱਲ ਕੌਂਸਲ ਬਣਾਈ ਫਿਰ ਹਿਮਾਚਲ ਪ੍ਰਦੇਸ਼ ਯੂਨੀਅਨ ਟੈਰੀਟਰੀ ਬਣਾਤੀ ਉਹਨੂੰ ਚੰਡੀਗੜ੍ਹ ਵਾਂਗ ਕਮਿਸ਼ਨਰ ਦਾ ਇਲਾਕਾ ਬਣਾਤਾ 1956 ਚ ਜਦੋਂ ਪੈਪਸੂ ਤੋੜਿਆ ਪੈਪਸੂ ਪੰਜਾਬ ਦੇ ਦੇਸੀ ਰਾਜਾਂ ਦੀ ਸਾਂਝੀ ਸਟੇਟ ਹੁੰਦੀ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਜਿਹ ਚ ਪਟਿਆਲਾ ਕਪੂਰਥਲਾ ਨਾਭਾ ਜੀਂਦ ਫਰੀਦਕੋਟ ਮਲੇਰਕੋਟਲਾ ਸਾਰੀਆਂ ਰਿਆਸਤਾਂ ਸ਼ਾਮਿਲ ਹੁੰਦੀਆਂ ਸੀ ਇਹਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ 4-5 ਰਿਆਸਤਾਂ ਨਾਹਨ ਨਾਲਾਗੜ੍ਹ ਉਹ ਵੀ ਸ਼ਾਮਿਲ ਸੀ ਜਦੋਂ 1956 ਚ ਇਹ ਪੈਪਸੂ ਤੋੜਿਆ ਤੇ ਇਹਦੇ ਚੋਂ ਇੱਧਰ ਦੀਆਂ ਰਿਆਸਤਾਂ ਪਟਿਆਲਾ ਫਰੀਦਕੋਟ

0: ਸ਼ਹਿਰ ਤੇ ਹਰਿਆਣਾ ਬਖਸ਼ ਦਿੱਤਾ। ਉਦੋਂ ਅਸੀਂ ਰਾਜਧਾਨੀ ਸ਼ਿਮਲਾ ਜਿਹੜੀ ਸੀ ਉਹ ਇਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਉੱਤੇ ਕਾਂਗੜਾ ਧਰਮਸ਼ਾਲਾ ਉਨਾ ਇਹ ਸਾਰੇ ਇਲਾਕੇ ਉਦੋਂ ਹਿਮਾਚਲ ਪ੍ਰਦੇਸ਼ ਦੇ ਉੱਤੇ ਸੀ। ਉਦੋਂ ਹੋਈ ਵੰਡ ਦੇ ਵਿੱਚ ਇਹ ਜਿੰਨਾ ਕੁਝ ਹਿਮਾਚਲ ਪ੍ਰਦੇਸ਼ ਨੂੰ ਮਿਲ ਗਿਆ ਇਹ ਵੀ ਵਾਧੂ ਸੀ, ਬਲਕਿ ਇਹ ਹੈ ਕਿ ਮਹਾਰਾਜਾ ਪਟਿਆਲਾ ਦੇ ਪੈਲਸ ਬਹੁਤ ਵੱਡਾ ਪੈਲਸ ਉਹ ਵੀ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਦਿੱਤਾ ਸੀ ਕਿ ਬੱਚਿਆਂ ਵਾਸਤੇ ਬਾਲ ਭਵਨ ਬਣਾ ਲਓ, ਜਿਹੜਾ ਬਾਅਦ ਚ ਭਾਜਪਾ ਦੀ ਸਰਕਾਰ ਨੇ ਤਕੀਆਂ ਮਾਰਨ ਵਾਲੇ ਯੋਗੀ ਰਾਮਦੇਵ ਨੂੰ ਦਿੱਤਾ ਸੀ। ਬਥੇਰਾ ਕੁਝ ਹਿਮਾਚਲ ਪ੍ਰਦੇਸ਼ ਨੇ ਦਿੱਤਾ, ਹੁਣ ਜੇ ਠੰਡੇ ਦੁੱਧ ਨੂੰ ਉਹਨਾਂ ਕੋਟਾ ਮਾਰਨੀਆਂ ਤੇ ਮਾਰੀ ਜਾਣ, ਹੱਕ ਉਹਨਾਂ ਦਾ ਇਹੋ ਜਿਹਾ ਕੋਈ ਨਹੀਂ ਮੰਨਦਾ।
1: ਪਰ ਸਰ ਟ੍ਰੈਫਿਕ ਰੂਲਸ ਨੂੰ ਲੈ ਕੇ ਵੀ ਖਬਰਾਂ ਨੇ ਕਿ ਸਖਤ ਕਰ ਦਿੱਤੇ ਗਏ ਨੇ, ਜੇ ਵਾਇਲੇਸ਼ਨ ਦੋ ਕੁ ਵਾਰੀ ਹੋ ਜਾਂਦੀ ਹੈ ਤੇ ਤੀਜੀ ਵਾਰੀ ਫਿਰ ਸਸਪੈਂਡ ਕੀਤਾ ਜਾਊਗਾ ਲਾਇਸੈਂਸ। ਕੀ ਹੈ ਜੀ ਪੂਰੀ ਡਿਟੇਲ?
0: ਇਹਦੇ ਵਿੱਚ ਕਈ ਚੀਜ਼ਾਂ ਨੇ, ਇੱਕ ਚੀਜ਼ ਤਾਂ ਇਹ ਸ਼ਾਮਿਲ ਕੀਤੀ ਗਈ ਹੈ ਕਿ ਛੋਟੀ ਉਮਰ ਦੇ ਬੱਚੇ ਜੇ ਟੂ ਵੀਲਰ ਜਾਂ ਕਾਰ ਵਗੈਰਾ ਕੁਝ ਲੈ ਕੇ ਆਉਣਗੇ ਤੇ ਉਹਨਾਂ ਤੇ ਨੀ ਉਹਨਾਂ ਦੇ ਮਾਪਿਆਂ ਤੇ ਕੇਸ ਦਰਜ ਕੀਤਾ ਜਾਵੇਗਾ, ਗੱਡੀ ਜਿਹੜੀ ਏਜੰਟ ਕੀਤੀ ਜਾਵੇਗੀ, ਪਹਿਲੀ ਵਾਰੀ ਜੁਰਮਾਨਾ, ਦੂਜੀ ਵਾਰੀ ਜੁਰਮਾਨਾ ਤੇ ਤੀਜੀ ਵਾਰੀ ਉਹਨਾਂ ਨੂੰ ਜੇਲ੍ਹ ਹੋਵੇਗੀ। ਦੂਸਰਾ ਇਹ ਕਿ ਰੈਡ ਲਾਈਟ ਜੰਪ ਕਰਨਾ ਬੜੇ ਐਕਸੀਡੈਂਟ ਇਸ ਕਰਕੇ ਹੁੰਦੇ ਆ ਕਿ ਲੋਕ ਰੈਡ ਲਾਈਟ ਜੰਪ ਕਰਦੇ ਆ, ਉਹਦੇ ਚ ਵੀ ਕਹਿਤਾ ਕਿ ਇੱਕ ਵਾਰੀ ਦੋ ਵਾਰੀ ਜੁਰਮਾਨਾ ਹੋਵੇਗਾ, ਤੀਜੀ ਵਾਰੀ ਗੱਡੀ ਜਬਤ ਕਰਕੇ ਗੱਡੀ ਵਾਲੇ ਨੂੰ ਜੇਲ੍ਹ ਭੇਜਿਆ ਜਾਵੇਗਾ, ਉੱਥੋਂ ਜ਼ਮਾਨਤ ਕਰਾ ਕੇ ਆਵੇ ਤੇ ਮੋਟਰ ਵਹੀਕਲ ਇੰਸਪੈਕਟਰ ਜੁਰਮਾਨਾ ਦੇ ਕੇ ਜਾਂ ਡੀ ਟੀ ਓ ਉਹਦਾ ਖੜਾ ਨਹੀਂ ਛੱਡ ਸਕਦਾ, ਅਦਾਲਤ ਵਿੱਚ ਜਾ ਕੇ ਕੇਸ ਭੁਗਤਣਾ ਪਏਗਾ। ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਉਹ ਕੀਤੀਆਂ ਗਈਆਂ ਜਿਹੜੀਆਂ ਕਰਨੀਆਂ ਚਾਹੀਦੀਆਂ ਸੀ, ਬਲਕਿ ਅਸੀਂ ਤਾਂ ਬੜੇ ਚਿਰ ਦੇ ਮੰਗ ਕਰਦੇ ਸੀ ਕਰੋ ਆ ਓਵਰਲੋਡ ਟਰੱਕ ਆਪਣੀ ਉੱਪਰਲੀ ਹੱਦ ਤੋਂ ਵੀ ਚਾਰ ਚਾਰ ਫੁੱਟ ਉੱਪਰ ਤੱਕ ਚੱਲ ਰਹੇ ਹੁੰਦੇ, ਆਸਿਆਂ ਪਾਸਿਆਂ ਨੂੰ ਵੀ ਤੂੜੀ ਤੇ ਪਰਾਲੀ ਵਾਲੇ ਟਰੱਕ ਚਾਰ ਫੁੱਟ ਉਧਰ ਪੰਜ ਫੁੱਟ ਉਧਰ ਝੂਲਦੇ ਜਾਂਦੇ ਆ, ਰੋਜ਼ ਐਕਸੀਡੈਂਟ ਹੁੰਦੇ ਆ ਗੰਨੇ ਦੀਆਂ ਟਰਾਲੀਆਂ ਵੀ, ਇਹ ਸਾਰਾ ਕੁਝ ਵੀ ਰੋਕਣਾ ਚਾਹੀਦਾ। ਤੇਜ਼ ਸਪੀਡ ਵਾਲੀਆਂ ਗੱਡੀਆਂ ਥੱਲਿਓਂ ਦੀ ਲੰਘਦੀਆਂ ਤੇ ਘੱਟ ਸਪੀਡ ਵਾਲੀਆਂ ਗੱਡੀਆਂ ਮੇਨ ਲਾਈਨ ਤੋਂ ਲੰਘਦੀਆਂ, ਇਹ ਸਾਰਾ ਕੁਝ ਹੋਣ ਲੱਗਾ ਤੇ ਚੰਗੀ ਗੱਲ ਹੈ, ਪੰਜਾਬ ਸਰਕਾਰ ਨੇ ਸ਼ੁਰੂਆਤ ਕੀਤੀ ਹੈ
1: ਜੀ। ਪਰ ਸਭ ਸਵੀਡਨ ਦੀ ਜਿਹੜੀ ਮੰਤਰੀ ਹੈ ਇਸ ਵੇਲੇ ਉਹ ਚਰਚਾ ਦੇ ਵਿੱਚ ਹੈ ਕਿਉਂਕਿ ਉਹ ਬਹੁਤ ਛੋਟਾ ਬੱਚਾ ਲੈ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੀ ਹੈ ਤੇ ਉਸਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਔਰਤ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਇੱਕ ਬੱਚੇ ਦੀ ਮਾਂ ਆ ਤੇ ਨਾਲ ਨਾਲ ਕੰਮ ਵੀ ਕਰ ਰਹੀ ਹੈ, ਤੁਸੀਂ ਕਿਵੇਂ ਦੇਖਦੇ ਹੋ?
0: ਉੱਥੇ ਸਵੀਡਨ ਦੇ ਵਿੱਚ ਇਸ ਵੇਲੇ ਵਾਤਾਵਰਨ ਬਾਰੇ ਕਾਨਫਰੰਸ ਚੱਲਦੀ ਹੈ ਯੂਰਪ ਸਾਰੇ ਦੇ ਦੇਸ਼ਾਂ ਦੀ, ਲਗਜ਼ਮਬਰਗ ਦੇ ਵਿੱਚ ਕਾਨਫਰੰਸ ਹੋ ਰਹੀ ਹੈ। ਕੱਲ ਵੀਰਵਾਰ ਨੂੰ ਸਵੀਡਨ ਦੀ ਮੰਤਰੀ, ਉਹਦਾ 3 ਮਹੀਨੇ ਦਾ ਬੱਚਾ, ਉਹਦੇ ਕੋਲ ਬੱਚੇ ਦੀ ਕੇਅਰ ਟੇਕ ਕੇਅਰ ਕਰਨ ਵਾਲੀ ਔਰਤ ਹੈਗੀ ਸੀ, ਸਭ ਕੁਝ ਹੈਗਾ ਸੀ, ਪਰ ਉਹਨੂੰ ਛੱਡ ਕੇ ਉਹ ਬੱਚੇ ਨੂੰ ਨਾਲ ਲੈ ਕੇ ਗਈ ਮੀਟਿੰਗ ਚ ਤੇ ਜਦੋਂ ਉਹਨੇ ਭਾਸ਼ਣ ਦਿੱਤਾ ਉਦੋਂ ਵੀ ਬੱਚਾ ਉਹਨੇ ਗੋਦੀ ਚ ਲਿਆ ਸੀ, ਕੁਛ ਚੁੱਕਿਆ ਸੀਗਾ ਤੇ ਉਹਨੇ ਆਖਿਆ ਇਹ ਕੋਈ ਸ਼ਰਮ ਵਾਲੀ ਗੱਲ ਨੀ, ਤੁਹਾਡੇ ਵੀ ਮਾਂ ਬਾਪ ਸੀ, ਉਹਨਾਂ ਸਾਨੂੰ ਪਾਲਿਆ ਸੀ, ਜਿਹੜੀਆਂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਇੱਕ ਬੜਾ ਪੁੱਤਰ ਫਰਜ ਨਿਭਾਉਂਦੀਆਂ, ਬੱਚਿਆਂ ਨੂੰ ਪਾਲਣਾ ਵੀ ਪੁੱਤਰ ਫਰਜ ਹੈ, ਮੈਂ ਇਸ ਬੱਚੇ ਨੂੰ ਗਲਤੀ ਨਾਲ ਨਹੀਂ ਲਿਆਈ, ਮੈਂ ਜਾਣ ਬੁੱਝ ਕੇ ਲਿਆਈ ਹਾਂ ਤਾਂ ਕਿ ਮੈਂ ਦੁਨੀਆਂ ਭਰ ਦੀਆਂ ਔਰਤਾਂ ਨੂੰ ਇਹੋ ਜਿਹਾ ਮੈਸੇਜ ਦੇ ਸਕਾਂ ਕਿ ਤੁਹਾਨੂੰ ਝਿਜਕਣ ਦੀ ਲੋੜ ਨਹੀਂ। ਉਹਨੇ ਉਹ ਬੱਚਾ ਗੋਦ ਲੈ ਕੇ ਤੇ ਸਾਰੇ ਯੂਰਪ ਦੇ ਦੇਸ਼ਾਂ ਦੇ ਜਿਹੜੇ ਮੰਤਰੀ ਆਏ ਸੀ ਵਾਤਾਵਰਨ ਬਾਰੇ ਇਨਵਾਇਰਮੈਂਟ ਬਾਰੇ, ਉਹਨਾਂ ਦੇ ਸਾਹਮਣੇ ਭਾਸ਼ਣ ਕੀਤਾ। ਉਹ ਜਿਵੇਂ ਦੱਸਦੇ ਹਾਂ ਕਿ 10-12 ਸਾਲ ਪਹਿਲਾਂ ਸ਼ਾਇਦ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਗੱਲ ਆ, ਉੱਥੇ ਇੱਕ ਪਾਰਲੀਮੈਂਟ ਮੈਂਬਰ ਬੀਬੀ ਬੱਚੇ ਨੂੰ ਲੈ ਕੇ ਆ ਗਈ ਤੇ ਉਹਨੇ ਪਾਰਲੀਮੈਂਟ ਦਾ ਸੈਸ਼ਨ ਚੱਲਦੇ ਦੇ ਦੌਰਾਨ ਅੰਦਰ ਆਪਣੇ ਬੱਚੇ ਨੂੰ ਦੁੱਧ ਚੁੰਘਾਇਆ। ਕੁਛ ਲੋਕਾਂ ਨੇ ਇਤਰਾਜ਼ ਕੀਤਾ ਤੇ ਉਹਨੇ ਕਿਹਾ ਤੁਸੀਂ ਸਾਰਿਆਂ ਚੋਂ ਇਹੋ ਜਿਹਾ ਮੈਨੂੰ ਇੱਕ ਬੰਦਾ ਦੱਸ ਦਿਓ ਜਿਹੜਾ ਆਪਣੀ ਮਾਂ ਦਾ ਦੁੱਧ ਚੁੰਘੇ ਬਗੈਰ ਪੜਿਆ ਹੋਵੇ। ਜਦੋਂ ਇੱਕ ਜ਼ਰੂਰੀ ਕਾਰਵਾਈ ਹੈ, ਜਦੋਂ ਇੱਕ ਕੁਦਰਤੀ ਪ੍ਰਕਿਰਿਆ ਤੇ ਤੁਸੀਂ ਮਾਂ ਤੇ ਬੱਚੇ ਦੇ ਸੰਬੰਧਾਂ ਦੇ ਉੱਤੇ ਸੰਵਿਧਾਨਿਕ ਤੇ ਦੂਸਰੀਆਂ ਕਾਰਵਾਈਆਂ ਨੂੰ ਰਿੱਕਾ ਕੰਡਾ ਬਣਾ ਸਕਦੇ ਤੇ ਬੱਚੇ ਦਾ ਹੱਕ ਹੈ ਕਿ ਹਰ ਵਕਤ ਮਾਂ ਦੇ ਨਾਲ ਰਵੇ ਤੇ ਜੇ ਮਾਂ ਨਾਲ ਲਿਆ ਤੇ ਕੋਈ ਇਹੋ ਜਿਹੀ ਗੱਲ। ਮੈਂ ਇਹ ਵੇਖਿਆ ਪ੍ਰਧਾਨ ਮੰਤਰੀ ਦੇ ਇੱਕ ਦੌਰੇ ਵੇਲੇ ਪੰਜਾਬ ਪੁਲਿਸ ਦੀ ਇੱਕ ਕੁੜੀ ਆਪਣੇ ਬੱਚੇ ਨੂੰ ਨਾਲ ਲੈ ਕੇ ਆਈ, ਵਰਦੀ ਪਾਈ ਤੇ ਡਿਊਟੀ ਦੇ ਉੱਤੇ ਬੱਚੇ ਨੂੰ ਦੁੱਧ ਵੀ ਚੁੰਘਾਉਂਦੀ ਰਹੀ ਜਦੋਂ ਪ੍ਰਧਾਨ ਮੰਤਰੀ ਦੇ ਆਉਣ ਦਾ

0: ਟਾਈਮ ਸੀ ਪਰੇ ਉਹਨੇ ਇੱਕ ਭੰਗੂੜਾ ਲਾਇਆ ਸੀ ਥੋੜੀ ਦੇਰ ਸ਼ਾਂਤ ਕਰਕੇ ਉਹ ਚ ਲਟਾਤਾ ਤੇ ਆਪ ਉਹਨੇ ਜਮਾਇਤ ਕੀਤੀ ਜਦੋਂ ਪ੍ਰਧਾਨ ਮੰਤਰੀ ਲਾਂਘਾ ਨੂੰ ਫਿਰ ਉਸੇ ਵੇਲੇ ਬੱਚੇ ਨੂੰ ਚੁੱਕਿਆ ਤੇ ਪਹਿਲਾ ਕੰਮ ਨੂੰ ਸੰਭਾਲਣ ਦਾ ਕੀਤਾ ਸੀ। ਮੈਂ ਸਮਝਦਾ ਇਹ ਜਿਹੜੀ ਔਰਤ ਹੈ ਜਿਹੜੀ ਬੀਬੀ ਹੈ ਮੰਤਰੀ ਸਵੀਡਨ ਦੀ ਇਹ ਵਧਾਈ ਦੀ ਹੱਕਦਾਰ ਹੈ ਜਿਹਨੇ ਏਡਾ ਚੰਗਾ ਮੈਸੇਜ ਦਿੱਤਾ ਕਿ ਮੈਸੇਜ ਸਾਰੀ ਦੁਨੀਆਂ ਚ ਜਾਣਾ ਚਾਹੀਦਾ।
1: ਜੀ ਪੰਨੂ ਸਾਹਿਬ ਅੱਜ ਦੇ ਪ੍ਰੋਗਰਾਮ ਚ ਬਸ ਇੰਨਾ ਹੀ, ਤੁਸੀਂ ਬਹੁਤ ਵਿਸਥਾਰ ਸਹਿਤ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
5: ਲੱਭਣਾ ਕਿੱਥੋਂ ਭਰਾਵਾ,

0: ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
0: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ,
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।